0: listening to FM 101, Abale Bale Oshawa Shawa.
1: ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਚ ਇਸੇ ਤਰ੍ਹਾਂ ਪੰਗਤ ਵੱਜ ਜਾਂਦੀ ਹੈ।
2: ਇੱਕ ਮਾਮੂਲੀ ਕੈਦੀ ਦੀ ਐਨੀ ਦਸ਼ਾ

ਅਸਲਾਮ ਵਾਲੇਕੁਮ ਭਾਈ ਨ ਸਲਾਮ ਵਾਲੇਕੁਮ ਕੀ ਹਾਲ ਚਾਲ ਹੈ? ਠੀਕ ਠਾਕ ਆ, ਵਧੀਆ। ਆਪਾਂ ਤੁਹਾਡੇ ਮੇਜ਼ਬਾਨ, ਤੁਹਾਡੇ ਨਾਲ, ਤੁਹਾਡੇ ਆਪਣੇ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਨਾਲ ਬਰਮੁੜੇ ਮੈਂ ਪਾਕਿਸਤਾਨ ਦਾ ਲਾਹੌਰ ਦਾ ਸਟੂਡੀਓ 'ਤੇ ਆਵਾਜ਼ ਤੁਹਾਡੀ ਮੰਨੀ ਪਰਮੰਨੀ, ਤੁਹਾਡੇ ਜਾਣੀ ਪਛਾਣੀ, ਤੁਹਾਡੇ ਆਪਣੇ ਵੀਰ ਸੱਜਣ ਬੇਲੀ ਮਿੱਤਰ ਦੀ ਵਸੀਮ ਅਹਿਮਦ ਦੀ। ਸਾਰੇ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੂੰ ਇੱਕ ਵਾਰੀ ਫਿਰ ਆਪਣੇ ਪ੍ਰੋਗਰਾਮ ਦੇ ਵਿੱਚ, ਅੱਜ ਫਿਰ ਇੱਕ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਉਮੀਦ ਕਰਦਾ ਕਿ ਸਾਰੇ ਭੈਣ ਭਰਾ ਸੱਜਣ ਬੇਲੀ ਮਿੱਤਰ ਬਿਲਕੁਲ ਠੀਕ ਠਾਕ ਖੈਰ ਖਰੀਅਤ ਨਾਲ ਹੋਣਗੇ ਅਤੇ ਸਾਡੇ ਪ੍ਰੋਗਰਾਮ ਨੂੰ ਸੁਣਨ ਵਾਸਤੇ ਆਪਣੇ ਆਪਣੇ ਰੇਡੀਓ ਸੈੱਟ 'ਤੇ ਕੋਲ ਕੋਲ ਲਾਗੇ ਲਾਗੇ ਮੂਹਰੇ ਮੂਹਰੇ ਬੈਠ ਕੇ ਅਤੇ ਪ੍ਰੋਗਰਾਮ ਸੁਣਨ ਦੀ ਪੂਰੀ ਪੂਰੀ ਤਿਆਰੀ ਕਰਦੇ ਪਏ ਹੋਣਗੇ। ਹੋਰ ਦੱਸੋ ਕੀ ਹਾਲ ਚਾਲ ਆ? ਵਧੀਆ ਨਾ? ਸਾਰਾ ਕੋਈ ਵਧੀਆ ਵਧੀਆ ਹੋ ਗਿਆ। ਭਾਦੋ ਦਾ ਮਹੀਨਾ ਹਾਂ ਜਨਾਬ, ਇਹਦੇ 'ਚ ਹਿੰਮਤ ਬੜਾ ਹੁੰਦਾ। ਕੋਈ ਗੱਲ ਨਹੀਂ, ਘਬਰਾ ਨਹੀਂ, ਗਰਮੀ ਆਪਣੀ ਜਗ੍ਹਾ 'ਤੇ ਮੌਜੂਦ ਹੈਗੀ ਆ, ਆਪਾਂ ਵੀ ਆਪਣੀ ਜਗ੍ਹਾ 'ਤੇ ਮੌਜੂਦ ਹੈਗੇ। ਆਪਾਂ ਦੋਵੇਂ ਮਿਲ ਕੇ ਇੱਟਕ ਟੱਕਾ ਲਾ ਕੇ ਬੈਠੇ ਗਰਮੀ ਦੇ ਨਾਲ। ਲੈ ਵੀ ਤੂੰ ਨਹੀਂ ਜਾਣਾ ਅਤੇ ਆਪਾਂ ਵੀ ਨਹੀਂ ਆਪਣੇ ਆਪ ਨੂੰ ਬਦਲਣਾ ਹੈਗਾ। ਕੋਈ ਗੱਲ ਨਹੀਂ ਜਨਾਬ, ਮੌਸਮ ਆਉਂਦੇ ਜਾਂਦੇ ਰਹਿੰਦੇ, ਆਪਾਂ ਹੱਸਦੇ ਖੇਡਦੇ ਰਹਿੰਦੇ, ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਅੱਜ ਦੇ ਦਿਨ ਤੁਹਾਡੇ ਵਾਸਤੇ ਸੋਹਣੇ ਸੋਹਣੇ ਜਿਹੇ ਗਾਣੇ ਲੈ ਕੇ, ਵਧੀਆ ਵਧੀਆ ਜਿਹੇ ਗਾਣੇ ਲੈ ਕੇ, ਸਦਾ ਬਹਾਰ ਗਾਣੇ ਲੈ ਕੇ ਤੁਹਾਡੀ ਗੀਤ ਵਿੱਚ ਹਾਜ਼ਰ ਹੁੰਦਾ ਅਤੇ ਸਾਰਿਆਂ ਸੱਜਣਾਂ ਅਤੇ ਬੇਲੀਆਂ ਵਾਸਤੇ ਸੋਹਣੀਆਂ ਸੋਹਣੀਆਂ ਪੰਜਾਬ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਅਤੇ ਬੜਕਾਂ ਛੜਕਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਅਤੇ ਬੜਾ ਮਜ਼ਾ ਆਉਂਦਾ ਮੈਨੂੰ ਵੀ ਅਤੇ ਤੁਹਾਨੂੰ ਵੀ। ਅਤੇ ਜਿਹਨਾਂ ਲੋਕਾਂ ਨੇ ਹੁਣੇ ਹੁਣੇ ਵਰਮਰ ਐਫ ਐਮ ਪਾਕਿਸਤਾਨ ਨੂੰ ਸੁਣਨਾ ਸ਼ੁਰੂ ਕੀਤਾ, ਦਿਲ ਦੀ ਗਹਿਰਾਈਆਂ ਤੋਂ ਉਹਨਾਂ ਨੂੰ ਮੈਂ ਕਹਾਂਗਾ ਜੀ ਆਇਆਂ ਨੂੰ ਸਦੇ। ਔਰ ਜਨਾਬ ਤੁਹਾਨੂੰ ਪਤਾ ਕਿ ਇਹ ਪ੍ਰੋਗਰਾਮ ਮੈਂ ਡੈਡੀਕੇਟ ਕਰਦਾ ਪੜਕ ਦੇ ਬਾਦਸ਼ਾਹ ਮਦਰ ਸ਼ਾਹ ਨੂੰ ਔਰ ਪਾਕਿਸਤਾਨ ਦੇ ਜਿੰਨੇ ਵੀ ਲੇਜੈਂਡਸ ਨੇ, ਕਿਸੇ ਵੀ ਫੀਲਡ ਦੇ ਲੇਜੈਂਡਸ ਨੇ, ਰੇਡੀਓ ਪਾਕਿਸਤਾਨ ਉਹਨਾਂ ਨੂੰ ਆਪਣੇ ਨਾਲ ਨਾਲ ਲੈ ਕੇ ਚੱਲਦਾ ਹੈ। ਹਮੇਸ਼ਾ ਉਹਨਾਂ ਦਾ ਜ਼ਿਕਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ ਹੈ ਔਰ ਉਹਨਾਂ ਨੂੰ ਹਰ ਵੇਲੇ ਆਪਣੇ ਲਿਵਿੰਗ ਲੇਜੈਂਡਸ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਬੁਲਾਉਂਦਾ ਵੀ ਰਹਿੰਦਾ। ਐਸੇ ਲੇਜੈਂਡ ਜਿਹੜੇ ਜ਼ਿੰਦਾ ਨੇ, ਜਿਹੜੇ ਮਾਸ਼ਾਅੱਲਾ ਸਾਡੇ 'ਚ ਮੌਜੂਦ ਨੇ, ਅਸੀਂ ਉਹਨਾਂ ਨੂੰ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਮਧੂ ਕਰਦੇ ਰਹਿੰਦੇ ਹਾਂ ਮੁਖਤਲਿਫ ਪ੍ਰੋਗਰਾਮਾਂ ਦੇ ਵਿੱਚ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਤਰ੍ਹਾਂ ਤੁਹਾਡੀ ਪਸੰਦ ਦਾ ਬੜਾ ਸੋਹਣਾ ਜਿਹਾ ਢੇਰ ਸਾਰਾ ਮਿਊਜ਼ਿਕ ਏ, ਢੇਰ ਸਾਰੇ ਡਾਇਲੋਗ ਨੇ ਅਤੇ ਢੇਰ ਸਾਰੀਆਂ ਬੜਕਾਂ ਨੇ। ਆਏ ਮੈਂ ਟੱਬਰ ਖਾ ਜਾਵਾਂ ਤੇ ਟਕਾਰ ਨਾ ਮਾਰਾਂ, ਯਕੀਨ ਕਰੋ ਜਿਹੜਾ ਟੱਬਰ ਖਾ ਜਾਵੇ ਬੰਦਾ ਤੇ ਟਕਾਰ ਵੀ ਨਾ ਮਾਰੇ ਤੇ ਉਸ ਬੰਦੇ ਕੋਲੋਂ ਡਰ ਕੇ ਰਹਿਣਾ ਚਾਹੀਦਾ ਨਾ। ਇਸੇ ਵਾਸਤੇ ਅਸੀਂ ਕਿੰਨੇ ਜੀ ਮਦਰ ਸ਼ਾਹ ਜਿਹੜੇ ਬੜਕ ਦੇ ਬਾਦਸ਼ਾਹ ਸੀ ਉਹਨਾਂ ਦੀਆਂ ਬੜਕਾਂ ਛੜਕਾਂ ਕੁਝ ਅਸੀਂ ਵੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਸਾਡੇ ਸੋਹਣੇ ਮਿੱਤਰ ਬੇਲੀ ਸੱਜਣ ਜਿਹੜੇ ਨੇ ਉਹ ਵੀ ਪ੍ਰੋਗਰਾਮ 'ਚ ਆ ਕੇ ਅਤੇ ਆਪਣੀ ਆਵਾਜ਼ ਦੇ ਵਿੱਚ, ਖੂਬਸੂਰਤ ਆਵਾਜ਼ ਦੇ ਵਿੱਚ ਸਾਨੂੰ ਮੁਖਤਲਿਫ ਡਾਇਲੋਗ ਸੁਣਾਉਂਦੇ ਨੇ। ਪ੍ਰੋਗਰਾਮ ਦਾ ਰੰਗ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ, ਆਮ ਪ੍ਰੋਗਰਾਮ ਥੋੜ੍ਹਾ ਜਿਹਾ ਹਟ ਕੇ ਅਸੀਂ ਪ੍ਰੋਗਰਾਮ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਵਾਸਤੇ ਪੇਸ਼ ਕੀਤਾ ਜਾਏ, ਜਿੱਥੇ ਜੀ ਤੁਹਾਡੀ ਸ਼ਮੂਲੀਅਤ ਜਿਹੜੀ ਹੁੰਦੀ ਹੈ ਨਾ ਉਹ ਸਭ ਤੋਂ ਬਹੁਤਾ ਜਿਹੜਾ ਨਾ ਉਹਦਾ ਜਿਹੜਾ ਸਾਨੂੰ ਮਜ਼ਾ ਆਉਂਦਾ ਨਾ, ਸਭ ਤੋਂ ਚੰਗੀ ਜਿਹੜੀ ਚੀਜ਼ ਲੱਗਦੀ ਹੈ ਉਹ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਲੱਗਦਾ। ਤੁਹਾਡੇ ਸ਼ਾਮਿਲ ਹੋਣ ਦੇ ਨਾਲ ਇੰਝ ਲੱਗਦਾ ਕਿ ਜਿਵੇਂ ਪੂਰਾ ਡੇਰਾ ਸੱਜਣਾ ਦਾ ਸਜਿਆ ਪਿਆ ਹੈ, ਡੇਰੇ 'ਤੇ ਦੇਗਾਂ ਪੱਕਦੀਆਂ ਪਈਆਂ ਨੇ, ਡੇਰੇ 'ਤੇ ਚਾਵਾਂ ਪੱਕਦੀਆਂ ਪਈਆਂ ਨੇ, ਡੇਰੇ 'ਤੇ ਠੰਡੇ ਠੰਡੇ ਦੁੱਧ ਪਨ ਬਣਦੇ ਪਏ ਨੇ, ਵੱਡੇ ਵੱਡੇ ਹਮਾਮਾਂ ਦੇ ਵਿੱਚ, ਵੱਡੇ ਵੱਡੇ ਹਮਾਮਾਂ ਦੇ ਨਾਲ ਨਾਲ ਵੱਡੇ ਵੱਡੇ ਦੇਗੜਿਆਂ ਦੇ ਵਿੱਚ, ਵੱਡੇ ਵੱਡੇ ਪਤੀਲਿਆਂ ਦੇ 'ਚ ਬਰਫਾਂ ਪਾ ਕੇ ਅਤੇ ਬਲੰਗੂ ਪਾ ਕੇ ਦੁੱਧ ਤਿਆਰ ਹੋ ਰਿਹਾ, ਜਿਹਨੂੰ ਗਰਮੀ ਲੱਗਦੀ ਪੀ ਉਹ ਠੰਡੇ ਠੰਡੇ ਦੁੱਧ ਪੀ ਰਿਹਾ, ਔਰ ਜਿਹਨੂੰ ਗਰਮੀ ਨਹੀਂ ਲੱਗਦੀ ਵੀ ਜਿਹੜਾ ਸਾਡੇ ਵਰਗਾ ਚਾਹ ਪੀਣ ਵਾਲੇ ਹੈ ਉਹਦੇ ਵਾਸਤੇ ਚਾਵਾਂ ਤਿਆਰ ਨੇ। ਓਏ ਹੋਏ ਹੋਏ ਹੋਏ ਹੋਏ ਹੋਏ, ਇੱਧਰ ਵੇਖੋ ਅਤੇ ਕੋਰਮੇ, ਇੱਧਰ ਵੇਖੋ ਅਤੇ ਜ਼ਰਦੇ, ਕਿਆ ਬਾਤ ਹੈ ਜਨਾਬ। ਸੱਜਣਾ ਦਾ ਡੇਰਾ ਜਦੋਂ ਸੱਜਦਾ ਅਤੇ ਸਾਰੇ ਸੱਜਣ ਬੇਲੀ ਅਤੇ ਮਿੱਤਰ ਆ ਸਾਡੇ ਪ੍ਰੋਗਰਾਮ ਦੇ ਵਿੱਚ ਇਕੱਠੇ ਹੋ ਜਾਂਦੇ ਨੇ। ਮੁਖਤਲਿਫ ਐਕਟਰਾਂ ਦੀਆਂ ਜਿਹੜੀਆਂ ਰੂਹਾਂ ਨੇ ਉਹਨਾਂ ਦੀਆਂ ਮੇਰੀਆਂ, ਮੈਨੂੰ ਇੰਝ ਜਾਪਦਾ, ਮੈਨੂੰ ਇੰਝ ਜਾਪਦਾ, ਮੈਨੂੰ ਇੰਝ ਜਾਪਦਾ, ਮੇਰੇ ਇਰਦ ਗਿਰਦ ਫਿਰਦੀਆਂ ਰਹੀਆਂ ਨੇ। ਹੁਣ ਜੇ ਅਦਾਕਾਰ ਸਾਕੀ ਦੀ ਰੂਹ ਧੋੜੀ ਜੇ ਮੈਨੂੰ ਹਿਲਾ ਕੇ ਗਈ ਸੀ ਓਏ। ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਅਦਾਕਾਰਾਂ ਦੀਆਂ ਖੂਬਸੂਰਤ ਆਵਾਜ਼ਾਂ, ਜਿਹਦੇ ਸਭ ਤੋਂ ਪਹਿਲੇ ਨੰਬਰ 'ਤੇ ਲੋਕ ਜਿਹਦੇ ਸ਼ੁਦਾਈ ਨੇ, ਅੱਜ ਤੱਕ ਸ਼ੁਦਾਈ ਨੇ ਔਰ ਮੈਨੂੰ ਲੱਗਦਾ ਕਿ ਹਮੇਸ਼ਾ ਸ਼ੁਦਾਈ ਰਹਿਣਗੇ, ਮੁਸਵਾ ਕੁਰੈਸ਼ੀ ਦੇ ਔਰ ਉਹਦੇ ਨਾਲ ਨਾਲ ਸਾਡੇ ਸੁਲਤਾਨ ਰਾਏ ਦੇ। ਅਤੇ ਇਹਨਾਂ ਦੀਆਂ ਆਵਾਜ਼ਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਰਹਿੰਦੇ, ਅਕਸਰ ਇਹਨਾਂ ਦੇ ਡਾਇਲੋਗ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ ਔਰ ਸਾਡੇ ਸੁਣਨ ਵਾਲਿਆਂ ਨੇ ਆਪਣੇ ਨਾਂ ਹੀ ਬਲਕਿ ਇਹਨਾਂ ਦੇ ਨਾਂ ਦੇ ਉੱਤੇ ਰੱਖ ਲੈਣੇ ਕਈ ਲੋਕਾਂ ਨੇ। ਅਤੇ ਉਹਦੇ ਵਿੱਚ ਮੁਹੰਮਦ ਸ਼ਹਜ਼ਾਦ ਸਿਰਫ ਰਿਸੀ, ਉਹ ਆਪਣੇ ਆਪ ਨੂੰ ਉਹਨੇ ਮੁਹੰਮਦ ਸ਼ਹਜ਼ਾਦ ਛੱਡ ਕੇ ਮੌਲਾ ਜੱਟ ਆਪਣਾ ਨਾਂ ਰੱਖ ਲਿਆ। ਠੀਕ ਹੋਇਆ ਜਨਾਬ, ਸਾਡੇ ਹੋਰ ਬੜੇ ਪਿਆਰੇ ਪਿਆਰੇ ਲਿਸਨਰਸ ਨੇ, ਸਾਡੇ ਕਾਲਰ ਨੇ ਜਿਹੜੇ ਸਾਨੂੰ ਫੋਨ ਕਰਦੇ ਨੇ, ਆਪਣੇ ਨਾਲ ਗੱਲਾਂ ਬਾਤਾਂ ਕਰਦੇ ਨੇ, ਸਾਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਦੇ ਨੇ ਅਤੇ ਸਾਡੇ ਨਾਲ ਸਾਂਝ ਪਾਉਂਦੇ ਨੇ, ਜ਼ਿੰਦਗੀ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਕੁਝ ਸਾਨੂੰ ਦੱਸਦੇ ਨੇ ਅਤੇ ਸੋਹਣਿਆ ਕੁਝ ਸਾਡੇ ਕੋਲੋਂ ਸੁਣਦੇ ਨੇ।
ਮੈਨੂੰ ਵੀ ਗੱਲ ਕਰਨ ਦਾ 101 ਵੱਲ ਆਂਦਾ ਹੈ ਸੋਹਣਿਆ। 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਆਇਆਂ ਨੂੰ ਜੀ ਆਇਆਂ ਨੂੰ ਕਵਾਂਗੇ ਅਤੇ ਤੁਹਾਡੇ ਆਉਣ ਦਾ ਤਰੀਕਾ ਬੜਾ ਆਸਾਨ ਜਿਹਾ ਹੈ। ਜ਼ਿਆਦਾਤਰ ਲੋਕ ਜਿਹੜੇ ਨੇ ਉਹ ਟੈਲੀਫੋਨ ਪੜਦੇ ਨੇ, ਨੰਬਰ ਘੁੰਮਾ ਦਿੰਦੇ ਨੇ, ਅਤੇ ਜਨਾਬ ਸਾਡੇ ਪ੍ਰੋਗਰਾਮ ਵਿੱਚ ਆਉਣ ਦਾ ਬਿਹਤਰੀਨ ਤਰੀਕਾ ਹੈ ਕਿ ਤੁਸੀਂ ਸਾਡੇ ਸਾਰੇ ਤਰੀਕੇ ਬਿਹਤਰੀਨ ਨੇ। ਸਭ ਤੋਂ ਪਹਿਲੇ ਤੁਸੀਂ ਫੇਸਬੁੱਕ 'ਤੇ ਆਉਣਾ ਹੈ, ਜਿਹਦਾ ਪਤਾ ਹੈਗਾ www.facebook.com/FM101 ਲਾਹੌਰ। ਉਹਦੇ ਨਾਲ ਨਾਲ ਇੱਕ ਵਾਰ ਫਿਰ ਦੱਸ ਦੇਵਾਂ www.facebook.com/FM101 ਲਾਹੌਰ। ਔਰ ਇਹਦੇ ਨਾਲ ਨਾਲ ਤੁਸੀਂ ਸਾਨੂੰ SMS ਵੀ ਕਰ ਸਕਦੇ ਜੇ। SMS ਕਰਨ ਦਾ ਤਰੀਕਾ ਬੜਾ ਆਸਾਨ, 101L ਲਿਖੋ, ਸਪੇਸ ਦਿਓ, ਆਪਣਾ ਪੈਗਾਮ ਨਾਲ ਲਿਖ ਕੇ ਅਤੇ ਘੱਲ ਦਿਓ ਉਹਨੂੰ 4471 ਦੇ ਉੱਤੇ, 4471 ਦੇ ਉੱਤੇ। ਅਤੇ ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰ ਮੰਨਿਆ 04-2111-0001-01। ਅੰਗਰੇਜ਼ੀ 'ਚ ਵੀ ਦੱਸ ਦੇਵਾਂ 04-2111-0101। ਪਰ ਵੱਡਾ ਵੀ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਹੈਗਾ। ਮੈਂ ਤੁਹਾਡਾ ਆਪਣਾ ਵੀਰ, ਤੁਹਾਡਾ ਭਰਾ, ਤੁਹਾਡਾ ਵੀਰਾ ਵਸੀਮ ਹੈ। ਮੈਂ ਤੁਹਾਡੇ ਨਾਲ ਮੌਜੂਦ ਹੁੰਦੋਂ ਲੈ ਕੇ ਦੁਪਹਿਰ ਦੇ 3 ਵਜੇ ਤੋੜੀ। ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਗੱਲਾਂ ਕਰਨੀਆਂ ਨੇ ਪੰਜਾਬ ਦੀਆਂ, ਉਹ ਗੱਲਾਂ ਰਵਾਇਤਾਂ ਹਮੇਸ਼ਾ ਅਸੀਂ ਉਹਦੇ ਨਾਲ ਜ਼ਿਕਰ ਕਰਦੇ ਹਾਂ ਜਿਹੜੀਆਂ ਕੁਝ ਭੁੱਲ ਗਏ ਅਸੀਂ, ਅਤੇ ਸਾਡੀ ਨਵੀਂ ਜਨਰੇਸ਼ਨ ਨੂੰ, ਨਵੇਂ ਬੱਚਿਆਂ ਨੂੰ ਉਹਦਾ ਬਿਲਕੁਲ ਪਤਾ ਨਹੀਂ। ਔਰ ਉਹਨਾਂ ਚੀਜ਼ਾਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਹਾਂ। ਕੁਝ ਪੁਰਾਣੇ ਲਫ਼ਜ਼ ਜਿਹੜੇ ਨੇ ਜਿਹੜੇ ਮਤਰੂਕ ਹੋ ਚੁੱਕੇ ਨੇ, ਜਿਹਨਾਂ ਨੂੰ ਹੁਣ ਅਸੀਂ ਬੋਲਦੇ ਨਹੀਂ ਪੰਜਾਬੀ ਦੇ ਵਿੱਚ, ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਉਹਨਾਂ ਨੂੰ ਬੋਲਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ ਕਿ ਜਨਾਬ ਇਹ ਲਫ਼ਜ਼ ਜਿਹੜੇ ਨੇ ਇਹਦਾ ਮਤਲਬ ਇਹੋ ਹੀ ਨਿਕਲਦਾ। ਔਰ ਉਹਦੇ ਨਾਲ ਨਾਲ ਅਸੀਂ ਇੱਕ ਬੁਝਾਰਤ ਵੀ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਇੱਕ ਅਖਾਣ ਲੈ ਕੇ ਆਈਏ, ਤਾਂ ਕਿ ਸਾਨੂੰ ਪੁਰਾਣੇ ਜਿਹੜੇ ਪੰਜਾਬੀ ਦੇ ਅਖਾਣ ਨੇ ਉਹਨਾਂ ਦੇ ਬਾਰੇ 'ਚ ਵੀ ਇਨਫੋਰਮੇਸ਼ਨ ਹਾਸਲ ਹੋ ਸਕੇ, ਔਰ ਅਸੀਂ ਉਹ ਵੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ 'ਚ ਬੋਲ ਸਕੀਏ ਅਤੇ ਆਪਣੀ ਗੱਲ ਨੂੰ ਵਾਧੇ ਤੌਰ 'ਤੇ ਬਿਆਨ ਕਰ ਸਕੀਏ। ਅਤੇ ਗੱਲ ਦੱਸਿਆ ਕੀ ਹੁੰਦੀ ਹੈ ਕਿ ਇਹ ਜਿਹੜੇ ਅਖਾਣ ਬਣੇ ਹੁੰਦੇ ਨੇ, ਜਿਹੜੀਆਂ ਮਿਸਾਲਾਂ ਬਣੀਆਂ ਹੁੰਦੀਆਂ ਨੇ, ਇਹਨਾਂ ਦੇ ਵਿੱਚ ਪੂਰੀ ਪੂਰੀ ਜ਼ਿੰਦਗੀ ਦੇ ਨਿਚੋੜ ਹੁੰਦੇ ਨੇ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਜਨਾਬ ਇਸ ਗੱਲ ਦਾ ਮਤਲਬ ਕੀ ਹੈ। 2-4 ਲਫ਼ਜ਼ ਹੁੰਦੇ ਨੇ, ਉਹਨਾਂ ਦਾ ਮਤਲਬ ਇੰਨਾ ਵੱਡਾ ਹੁੰਦਾ ਕਿ ਪੂਰੀ ਪੂਰੀ ਜ਼ਿੰਦਗੀ ਜਿਹੜੀ ਹੈ ਨਾ ਉਹਦਾ ਮਤਲਬ ਜਿਹੜਾ ਨਾ ਸਮਝਣ ਦੇ ਉੱਤੇ ਲੱਗ ਜਾਂਦੀ ਹੈ, ਔਰ ਉਸ ਅਖਾਣ ਨੂੰ ਬਣਾਉਣ ਦੇ ਉੱਤੇ ਲੱਗੀ ਹੁੰਦੀ ਹੈ। ਅਤੇ ਜਨਾਬ ਇਸ ਵਾਸਤੇ ਅਸੀਂ ਪਿਛਲੇ ਵੀ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਅਖਾਣ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਜਿਵੇਂ ਅਸੀਂ ਪਿਛਲੇ ਕੁਛ ਪ੍ਰੋਗਰਾਮਾਂ ਦੇ ਵਿੱਚ ਇੱਕ ਅਖਾਣ ਸ਼ਾਮਿਲ ਕੀਤਾ ਸੀ ਕਿ ਸ਼ੂਮਾਂ ਦੀ ਖੱਟੀ ਅਤੇ ਕੁੱਤੇ ਗਏ ਗੁਆ। ਅਤੇ ਇਹਦਾ ਮਤਲਬ ਹੈਗਾ ਸੀ ਕਿ ਜਿਹੜੇ ਲੋਕ ਬੜੀ ਬੱਚਤ ਕਰ ਕਰਕੇ ਕਰ ਕਰਕੇ ਕਰ ਕਰਕੇ ਕਰ ਕਰਕੇ ਕੰਜੂਸੀ ਕਰ ਕਰਕੇ ਕਿਰਸ ਕਰ ਕਰਕੇ ਕਰ ਕਰਕੇ ਪੈਸੇ ਬਚਾ ਬਚਾ ਕੇ ਜਮ੍ਹਾਂ ਕਰਦੇ ਨੇ, ਆਪਣੇ ਉੱਤੇ ਵੀ ਨਹੀਂ ਲਾਉਂਦੇ ਨਾ ਕਿਸੇ ਹੋਰ 'ਤੇ ਲਾ ਦਿੰਦੇ ਨੇ। ਜਦੋਂ ਮਰ ਖਪ ਜਾਂਦੇ ਨੇ ਤਾਂ ਉਹਨਾਂ ਜਿਹੜੀਆਂ ਔਲਾਦਾਂ ਨੇ ਉਹਨਾਂ ਨੂੰ ਫਿਰ ਖੂਬ ਉਡਾਉਂਦੀਆਂ ਨੇ, ਫਿਰ ਉਹ ਇਸ ਤਰ੍ਹਾਂ ਉਡਾਉਂਦੀਆਂ ਨੇ ਕਿ ਜਿਹੜਾ ਪੂਰੇ ਦਾ ਪੂਰਾ ਗੁੱਸਾ ਜਿਹੜਾ ਹੁੰਦਾ ਨੇ, ਆਪਾਂ ਇਹਨੇ ਸਾਰੀ ਜ਼ਿੰਦਗੀ ਮੈਨੂੰ ਪੈਸੇ ਨਹੀਂ ਦਿੱਤੇ, ਸਾਰੀ ਜ਼ਿੰਦਗੀ ਪਰਸ ਨੂੰ ਹੱਥ ਨਹੀਂ ਲਾਉਣ ਦਿੱਤਾ, ਸਾਰੀ ਜ਼ਿੰਦਗੀ ਆਪਣੀ ਕਮੀਜ਼ ਦੇ ਨੇੜੇ ਨਹੀਂ ਜਾਣ ਦਿੱਤਾ ਜਿਹੜੀ ਟੰਗਦੇ ਹੁੰਦੇ ਸੀ ਕਿੱਲੀ ਦੇ ਉੱਤੇ, ਅਤੇ ਉੱਥੇ ਜੇਬ 'ਚ ਪੈਸੇ ਹੁੰਦੇ ਸੀ, ਸਾਡੀ ਬੜਾ ਦਾਅ ਹੁੰਦਾ ਸੀ ਕਿ ਉਹਦੇ 'ਚੋਂ ਪੈਸੇ ਕੱਢ ਲਈਏ, ਔਰ ਸਾਨੂੰ ਕਦੇ ਵੀ ਉੱਥੋਂ ਪੈਸੇ ਨਹੀਂ ਕੱਢਣ ਦਿੱਤੇ, ਅੱਜ ਹੁਣ ਅਸੀਂ ਉਹਨਾਂ ਦੇ ਸਾਰੇ ਪੈਸੇ ਉਡਾਵਾਂਗੇ। ਅਤੇ ਜਨਾਬ ਜਦੋਂ ਪੈਸੇ ਉਡਾਉਣ ਦਾ ਮਤਲਬ ਆਉਂਦਾ ਨਾ, ਉਹਦਾ ਮਤਲਬ ਹੁੰਦਾ ਕਿ ਪੈਸੇ ਜ਼ਾਇਆ ਕਰ ਦਿੱਤੇ ਗਏ। ਇਸ ਵਾਸਤੇ ਨਾ ਹੀ ਇੰਨੀ ਕੁ ਕੰਜੂਸੀ ਕੀਤੀ ਜਾਏ ਕਿ ਦੂਸਰਾ ਬੰਦਾ ਉਹਦਾ ਇੰਤਕਾਮ ਲੈਣ 'ਤੇ ਤੁਰ ਪਵੇ ਜਦੋਂ ਤੁਹਾਡੇ ਹੱਥ ਦੇ 'ਚੋਂ ਗੱਲ ਨਿਕਲ ਗਈ ਹੋਵੇ। ਗੱਲਾਂ ਦੇ ਗਾਲੜ ਜਿਹੜੇ ਨੇ ਉਹ ਬੜੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਹੀ ਆਉਂਦੇ ਨੇ, ਅਸੀਂ ਵੀ ਗੱਲਾਂ ਦੇ ਗਾਲੜ ਬਣੇ ਹਾਂ, ਮਗਰ ਗੱਲਾਂ ਦੇ ਗਾਲੜ ਵੀ ਇੱਕ ਮਿਸਾਲ ਹੀ ਹੈਗੀ ਜੇ। ਮਤਲਬ ਐਸਾ ਬੰਦਾ ਜਿਹੜਾ ਗੱਲਾਂ 'ਚੋਂ ਗੱਲਾਂ, ਗੱਲਾਂ 'ਚੋਂ ਗੱਲਾਂ, ਗੱਲਾਂ 'ਚੋਂ ਗੱਲਾਂ ਕਰਦਾ ਜਾਂਦਾ ਅਤੇ ਕੰਮ ਕੋਈ ਨਹੀਂ ਕਰਦਾ, ਅਤੇ ਕੰਮ ਕਰਨਾ ਬੜਾ ਜ਼ਰੂਰੀ ਹੈ, ਅਤੇ ਕੰਮ ਦੇ ਨਾਲ ਨਾਲ ਹੀ ਬਰਕਤਾਂ ਨੇ, ਅਤੇ ਅਗਰ ਕੰਮ ਨਹੀਂ ਕਰਾਂਗੇ ਤਾਂ ਫਿਰ ਕੀ ਹੋਏਗਾ, ਤੰਗ ਹੋਵਾਂਗੇ। 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਸੋਹਣੇ ਸੋਹਣੇ ਗਾਣੇ, ਕੋਸ਼ਿਸ਼ ਕਰਾਂਗਾ ਕਿ ਅਗਰ ਤੁਸੀਂ ਫਰਮਾਇਸ਼ ਕਰੋਗੇ ਤਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂ, ਕੁਝ ਡਾਇਲੋਗ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਅਤੇ ਜਿੰਨੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਉਹ ਕਾਲ ਕਰ ਸਕਦਾ, ਅਤੇ ਜਿੰਨੇ ਮੈਸੇਜ ਕਰਨਾ ਉਹ ਮੈਸੇਜ ਵੀ ਕਰ ਸਕਦਾ। ਤੁਹਾਡੇ ਮੈਸੇਜ ਪ੍ਰੋਗਰਾਮ 'ਚ ਆਉਂਦੇ ਨੇ ਅਤੇ ਪ੍ਰੋਗਰਾਮ ਨੂੰ ਹੋਰ ਸੋਨਾ ਬਣਾ ਦਿੰਦੇ ਨੇ। ਇਸ ਪ੍ਰੋਗਰਾਮ ਦਾ ਪਹਿਲਾ ਗਾਣਾ ਕਦੋਂ ਲਾਏਗਾ ਸਾਹਿਬ? ਉਹ ਪਹਿਲਾ ਗਾਣਾ ਵੀ ਪ੍ਰੋਗਰਾਮ 'ਚ ਲੱਗਣ ਲੱਗਾ। ਇਸ ਗਾਣੇ ਨੂੰ ਸੁਣੋ ਅਤੇ ਦੱਸੋ, ਬੜੇ ਦਿਨਾਂ ਬਾਅਦ ਮੈਂ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜੀ, ਔਰ ਬੜਾ ਹੀ ਸੋਹਣਾ, ਬੜਾ ਹੀ ਪਿਆਰਾ, ਬੜਾ ਖੂਬਸੂਰਤ ਗੀਤ ਹੈ। ਅੱਛਾ, ਮਜ਼ੇਦਾਰੀ ਦੀ ਗੱਲ ਇਹ ਕਿ ਸੁਲਤਾਨ ਰਾਏ ਨੂੰ ਅਸੀਂ ਹਮੇਸ਼ਾ ਵੇਖਿਆ ਤਾਂ ਉਹਨੇ ਲਾਚਾ ਪਾਇਆ ਹੋਇਆ, ਠੀਕ ਹੈ ਨਾ, ਵੱਡੇ ਵੱਡੇ ਕੁੜਤੇ ਪਾਏ ਹੋਏ ਨੇ, ਵੱਡੇ ਵੱਡੇ ਉਹਨੇ ਪਾਏ ਹੋਏ ਨੇ, ਖੁੱਸੇ ਪਾਏ ਹੋਏ ਨੇ, ਠੀਕ ਹੈ ਨਾ, ਉੱਤੇ ਪਰਨਾ ਵੀ ਮੋਢਿਆਂ ਦੇ ਉੱਤੇ ਰੱਖਿਆ, ਅਤੇ ਕਿਆ ਬਾਤ ਹੈ ਜਨਾਬ, ਸ਼ਹਿਜ਼ਾਦਾ ਦਲੇਰ ਸ਼ਹਿਜ਼ਾਦਾ ਬਣਿਆ ਪੰਜਾਬ ਦਾ। ਮਗਰ ਇਸ ਗਾਣੇ ਦੇ ਵਿੱਚ ਰਾਈ ਸਾਹਿਬ ਪੈਂਟ ਪਾ ਕੇ ਬੈਠੇ ਹੋਏ ਨੇ, ਬੈਠੇ ਨਹੀਂ ਹੈ, ਤੁਰੇ ਫਿਰਦੇ ਨੇ, ਮੂੰਹ 'ਚ ਚੀਗਮ ਵੀ ਪਾਈ ਹੋਈ ਆ, ਆਏ ਹਾਏ ਹਾਏ, ਚੀਗਮ ਹੀ ਚਵਾ ਰਹੇ ਨੇ, ਠੀਕ ਹੈ ਨਾ, ਅਤੇ ਪੈਂਟ ਜਿਹੜੀ ਹੈ ਨਾ ਉਹ ਪਾਈ, ਅਤੇ ਵਿੱਚ ਪੈਂਟ ਦੇ ਅੰਦਰ ਸ਼ਰਟ ਵੀ ਪਾਈ ਹੋਈ ਹੈ, ਇਹਦੇ ਵਿੱਚ ਵੀ ਉਹਨਾਂ ਦਾ ਇਹ ਗੈਟਅਪ ਵੀ ਬੜਾ ਸੋਹਣਾ ਲੱਗਦਾ ਵੇ। ਆਓ ਫਿਰ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ ਸੁਣੀਏ, ਔਰ ਲੋਕ ਚੜੇ ਰਾਈ ਦੇ ਸ਼ਦਾਈ ਨੇ, ਔਰ ਰੇਡੀਓ ਦੇ ਲਾਗੇ ਹੋ ਜਾਓ, ਤੁਹਾਡੀ ਪਸੰਦ ਦਾ ਪਹਿਲਾ ਗਾਣਾ ਪ੍ਰੋਗਰਾਮ 'ਚ ਸਿੱਟਣ ਲੱਗਿਆ। ਫਿਲਮ ਦਾ ਨਾਂ ਹੈਗਾ ਜੇ
ਕਲਗਾ ਤੇ ਮੇਰੇ ਦਿਲ ਦਾ ਫੈਸਲਾ।

ਲੋ ਜਨਾਬ 101.5 ਪਾਕਿਸਤਾਨ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਵਿੱਚ ਹਾਜ਼ਰ। ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ ਵਾ ਤੁਹਾਡੇ ਨਾਲ। ਕੀ ਹਾਲ ਚਾਲ ਹੈ? ਕਿੱਦਾਂ? ਵਧੀਆ। ਕਿਤੇ ਜਨਾਬ ਮੈਂ ਤਾਂ ਜੀ ਆਪਣਾ ਪੈਸੰਜਰ ਟ੍ਰੇਨ 'ਚ ਬਹਿ ਕੇ ਨਾ ਗੱਡੀ 'ਚ ਬਹਿ ਕੇ ਅਤੇ ਮੈਂ ਤਾਂ ਆਉਣਾ ਪਿਆ। ਕਿੱਥੋਂ ਆਉਣਾ ਪਿਆ? ਬੂਰੀਓ ਆਉਣਾ ਪਿਆ। ਬੂਰੀਓ ਮੈਂ ਸਫ਼ਰ ਕਰਦਾ ਪਾਕ ਬਟਨ ਪਹੁੰਚਿਆ। ਪਾਕ ਬਟਨ ਤੋਂ ਮੈਂ ਪਹੁੰਚਿਆ ਜਨਾਬ ਜੀ ਮੰਡੀ ਹੀਰਾ ਸਿੰਘ ਪਹੁੰਚਿਆ। ਮੰਡੀ ਹੀਰਾ ਸਿੰਘ ਤੋਂ ਮੈਂ ਪਹੁੰਚਿਆ ਜੀ ਕੰਗਨਪੁਰ, ਅਤੇ ਕੰਗਨਪੁਰ ਤੋਂ ਮੈਂ ਪਹੁੰਚਿਆ ਭੀਲੇ, ਅਤੇ ਭੀਲੇ ਮੈਂ ਪਹੁੰਚਿਆ ਕਸੂਰ। ਕਿਆ ਬਾਤ ਹੈ ਜਨਾਬ, ਐਡੀ ਲੰਬੀ ਜਗ੍ਹਾ ਮੈਂ ਗੱਡੀ 'ਚ ਬਹਿ ਕੇ ਤੁਹਾਡੇ ਕੋਲ ਪਹੁੰਚੀ ਆਪਣੇ ਹੈਗਾ, ਅਤੇ ਨਾ ਮੈਨੂੰ ਕਸੂਰ ਤੋਂ ਅੱਗੋਂ ਅਤੇ ਲਾਹੌਰ ਦੇ ਲਾਹੌਰ ਪਹੁੰਚ ਕੇ ਅਤੇ ਮੈਂ ਤੁਹਾਡੇ ਨਾਲ ਗੱਲਾਂ ਪਤਾ ਕਿੰਨੇ ਸ਼ੁਰੂ ਕਰ ਦਿੱਤੀ ਹੈਗੀ ਆ, ਅਤੇ ਨਾ ਮੈਨੂੰ ਚੱਕਰ ਵਿਆਉਂਦੇ ਪਏ, ਮੈਨੂੰ ਚੱਕਰ ਵਿਆਉਂਦੇ ਕਹਿੰਦੇ ਅੱਛਾ ਜਿਹੜੀ ਗੱਡੀ ਪੁਰਾਣੇ ਜ਼ਮਾਨੇ ਦੀਆਂ ਗੱਡੀਆਂ ਜਿਹੜੀਆਂ ਸੀ ਨਾ ਉਹ ਚੱਲਦੀਆਂ ਹੁੰਦੀਆਂ ਸੀ ਬੜੀ ਸਲੋ ਸਪੀਡ ਦੇ ਵਿੱਚ, ਅਤੇ ਅਕਸਰ ਲੋਕ ਕਹਿੰਦੇ ਕਿਹੜੀ ਗੱਡੀ 'ਚੋਂ ਬਹਿ ਕੇ ਆਏ, ਕਹਿੰਦੇ ਮੈਂ ਖੋਤੀ ਗੱਡੀ 'ਚ ਬਹਿ। ਅਤੇ ਜਨਾਬ ਹੁਣ ਤਾਂ ਮਾਸ਼ਾਅੱਲਾ ਫਾਸਟ ਟ੍ਰੇਨਾਂ ਚੱਲਦੀਆਂ ਨੇ, ਅਤੇ ਹੁਣ ਤਾਂ ਪਤਾ ਨਹੀਂ ਲੱਗਦਾ ਇੱਕ ਦਿਨ ਦੇ ਵਿੱਚ ਤੁਸੀਂ ਪਹੁੰਚ ਜਾਂਦੇ ਜੀ ਕਿੱਥੇ ਅਤੇ ਕਿੱਥੇ, ਅਤੇ ਉਸ ਤੋਂ ਬਾਅਦ ਇੰਨੀਆਂ ਤੇਜ਼ ਚੱਲਦੀਆਂ ਨੇ ਕਿ ਤੁਸੀਂ ਹੁਣ ਤੁਹਾਨੂੰ ਚੱਕਰ ਵੀ ਨਹੀਂ ਆਉਂਦੇ ਉਸ ਤੋਂ ਬਾਅਦ ਉਤਰ ਕੇ। ਵਰਨਾ ਜਿਹੜੀ ਸਲੋ ਗੱਡੀ ਚੱਲਦੀ ਹੈ ਨਾ ਅੱਜ ਤੱਕ ਗੱਡੀ ਜਿਹੜੀ ਚੱਲਦੀ ਹੁੰਦੀ ਸੀ ਨਾ ਉਹਨੂੰ ਉਹਦੇ 'ਚ ਸਫ਼ਰ ਕਰਨ ਤੋਂ ਬਾਅਦ ਬੰਦੇ ਨੂੰ ਚੱਕਰ ਵੀ ਆਉਣੇ ਸ਼ੁਰੂ ਹੋ ਜਾਂਦੇ ਸੀ। ਓਕੇ ਜਨਾਬ 101.5 ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਹੌਲੀ ਹੌਲੀ ਅਸੀਂ ਅਗਾਂਹ ਵੱਧਦੇ ਪਏ ਹਾਂ, ਹੌਲੀ ਹੌਲੀ ਅਗਾਂਹ ਵੱਧਦੇ ਜਾ ਰਹੇ ਹਾਂ। ਅਤੇ ਜਨਾਬ ਜਿਹੜੇ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਨਾਲ ਗੱਲਬਾਤ ਅਸੀਂ ਕਰਨੀ ਹੈਗੀ ਹੈ, ਉਹ ਕਰਨੀ ਹੈਗੀ ਹੈ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਕੋਲੋਂ ਲੈਣੀਆਂ ਵੀ ਨੇ ਅਤੇ ਅਸੀਂ ਤੁਹਾਡੇ ਨੂੰ ਤੁਹਾਨੂੰ ਦੇਣੀਆਂ ਵੀ ਨੇ, ਅਤੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਜਨਾਬ ਸਿਰਫ ਦੇ ਦਿਓ, ਇਹਨਾਂ ਦਾ ਸਾਡੇ ਕੋਲ ਫਾਲਤੂ ਪਈਆਂ ਨੇ, ਇਹਨਾਂ ਨੂੰ ਦੇ ਦਈਏ ਤਾਂ ਬੜਾ ਚੰਗਾ ਹੋ ਜਾਏਗਾ, ਅਗਰ ਸਾਡੇ ਕੋਲ ਪਈਆਂ ਰਹਿਣਗੀਆਂ ਤਾਂ ਐਵੇਂ ਫਜ਼ੂਲ ਜ਼ਾਇਆ ਹੋਣਗੀਆਂ। ਠੀਕ ਹੋ ਗਿਆ ਜਨਾਬ, ਅਤੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਹੈਗੀਆਂ ਵੀ ਨੇ ਔਰ ਸਾਨੂੰ ਦੇਣੀਆਂ ਵੀ ਚਾਹੀਦੀਆਂ ਨੇ ਔਰ ਇਹਨਾਂ ਦੇ ਬਦਲੇ 'ਚ ਲੈਣੀਆਂ ਵੀ ਚਾਹੀਦੀਆਂ ਨੇ।

ਜਨਾਬ ਫੇਸਬੁੱਕ ਜਿਹੜਾ ਜੇ ਉਹਦਾ ਪੇਜ ਹੋ ਗਿਆ ਜੇ ਇਸ ਵੇਲੇ ਬਿਲਕੁਲ ਅਪਡੇਟ, ਅਤੇ ਤੁਸੀਂ ਸਾਡੇ ਫੇਸਬੁੱਕ ਦੇ ਵਿੱਚ ਆਪਣੇ ਪੈਗਾਮ ਕਰ ਸਕਦੇ ਜੇ, ਅਤੇ ਤੁਹਾਡੇ ਪੈਗਾਮਾਂ ਦਾ ਮੈਨੂੰ ਇੰਤਜ਼ਾਰ ਰਹਿੰਦਾ। ਤੁਹਾਡੇ ਪੈਗਾਮ ਜਿਹੜੇ ਆਉਂਦੇ ਨੇ ਨਾ ਪ੍ਰੋਗਰਾਮ ਦੇ ਵਿੱਚ, ਉਹ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੰਦੇ ਨੇ, ਅਤੇ ਤੁਹਾਡੇ ਜਿਹੜੇ ਚਾਰ ਚੰਦ ਨੇ ਨਾ ਉਹ ਚਾਰ ਚੰਦ ਨਹੀਂ ਹੁੰਦੇ, ਬਲਕਿ ਚਾਰ ਉਹਨਾਂ ਨੂੰ ਅਸੀਂ ਚਾਰ ਨੂੰ ਚਾਰ ਵਾਰੀ ਅਤੇ 14 ਵਾਰੀ ਅਤੇ ਭਾਵੇਂ 15 ਵਾਰੀ ਅਤੇ ਭਾਵੇਂ 16 ਵਾਰੀ ਭਾਵੇਂ 20 ਵਾਰੀ ਜ਼ਰਬ ਦੇਈਏ ਨਾ, ਅਤੇ ਫਿਰ ਜਾ ਕੇ ਕਿਤੇ ਤੁਹਾਡੇ ਚੰਦ ਜਿਹੜੇ ਨੇ ਉਹ ਫਿਰ ਵੀ ਵੱਧਦੇ ਰਹਿੰਦੇ ਨੇ, ਅਤੇ ਤੁਹਾਡੇ ਪੈਗਾਮਾਂ ਦਾ, ਤੁਹਾਡੀ ਪਸੰਦ ਦੇ ਪੈਗਾਮਾਂ ਦਾ, ਤੁਹਾਡੇ ਜਿਹੜੇ ਨੇ ਕਮੈਂਟਸ ਦਾ ਮੈਨੂੰ ਇੰਤਜ਼ਾਰ ਰਹੇਗਾ। ਅੱਛਾ, ਗੱਲ ਹੁੰਦੀ ਪਈ ਸੀ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਹੋਣ, ਅਤੇ ਕੁਝ ਚੀਜ਼ਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਦੇ ਦਈਏ, ਅਤੇ ਕਦੀ ਇੰਝ ਹੁੰਦਾ ਕਿ ਅਸੀਂ ਕਹਿੰਦੇ ਕਿ ਉਹ ਸਾਨੂੰ ਅਗਰ ਇਹ ਚੀਜ਼ ਦੇ ਗਏ ਨਾ, ਅਤੇ ਅਸੀਂ ਉਹਦੇ ਬਦਲੇ ਉਹਨੂੰ ਇਹ ਚੀਜ਼ ਜ਼ਰੂਰ ਦੇ ਦੇਵਾਂਗੇ। ਆਮ ਤੌਰ 'ਤੇ ਤੋਹਫ਼ਿਆਂ ਦੇ ਬਾਰੇ

ਵੀ ਇਹ ਸੋਚਿਆ ਜਾਂਦਾ ਕਿ ਜਨਾਬ ਮੈਂ ਤੋਹਫ਼ਾ ਉਹਨੇ ਮੈਨੂੰ ਦਿੱਤਾ ਸੀ ਅਤੇ ਮੈਨੂੰ ਵੀ ਚਾਹੀਦਾ ਕਿ ਮੈਨੂੰ ਤੋਹਫ਼ਾ ਕੋਈ ਨਾ ਕੋਈ ਤੋਹਫ਼ਾ ਦੇ ਦੇਵਾਂ। ਕੁਝ ਲੋਕ ਹੁੰਦੇ ਨੇ ਜਿਹੜੇ ਸਿਰਫ ਤੋਹਫ਼ੇ ਲੈਣ ਦੇ ਚੱਕਰ 'ਚ ਹੁੰਦੇ ਨੇ ਕਿ ਸਾਨੂੰ ਤੋਹਫ਼ਾ ਮਿਲ ਜਾਏ, ਬਸ ਠੀਕ ਹੈ, ਆਪ ਬੜੇ ਅੱਛੇ ਹੈ, ਆਪ ਬਹੁਤ ਪਿਆਰੇ, ਜਨਾਬ ਤੋਹਫ਼ਾ ਮਿਲ ਗਿਆ ਮੈਨੂੰ, ਠੀਕ ਹੋ ਗਿਆ, ਵਧੀਆ ਹੋ ਗਿਆ। ਹੁਣ ਗੱਲ ਅਸੀਂ ਕਰਨੀ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨਾ, ਪੰਜਾਬ ਦੇ ਵਿੱਚ ਵੀ ਖਾਸ ਤੌਰ 'ਤੇ ਮਗਰ ਓਵਰਆਲ ਵੀ ਵੇਖਿਆ ਜਾਏ ਤਾਂ ਕਿਤੇ ਵੀ ਇਹ ਜਿਹੜਾ ਸੀਨ ਨਾ, ਇਹ ਸਾਨੂੰ ਨਜ਼ਰ ਆਉਂਦਾ ਕਿ ਇਹਨੂੰ ਕਹਿੰਦੇ ਨੇ ਵੱਟੇ ਸਟੇਜ ਦੀ ਸ਼ਾਦੀ। ਅਤੇ ਜਨਾਬ ਵੱਟੇ ਸਿੱਟੇ ਦੀ ਸ਼ਾਦੀ ਅੱਜ ਦੇ ਪ੍ਰੋਗਰਾਮ ਦਾ ਰੁਮਾਨ ਹੈਗਾ ਜੀ, ਇਹਦੇ ਬਾਰੇ 'ਚ ਅਸੀਂ ਗੱਲਬਾਤ ਕਰਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਵੱਟੇ ਸਿੱਟੇ ਦੀ ਜਿਹੜੀ ਸ਼ਾਦੀ ਹੈ ਇਹ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਪਹਿਲੇ ਜ਼ਮਾਨੇ 'ਚ ਇਹ ਜ਼ਿਆਦਾ ਹੁੰਦੀਆਂ ਸੀ ਔਰ ਅੱਜ ਕੱਲ੍ਹ ਜ਼ਮਾਨੇ 'ਚ ਸੁਣੀ ਹੈ ਕਿ ਘੱਟ ਗਈਆਂ ਨੇ, ਅਤੇ ਕੁਝ ਅਸੀਂ ਵੇਖਦੇ ਵੀ ਹਾਂ ਕਿ ਸਾਨੂੰ ਫਿਰ ਵੀ ਪਤਾ ਲੱਗਦਾ ਕਿ ਜਨਾਬ ਥੋੜ੍ਹੀਆਂ ਘੱਟ ਗਈਆਂ ਨੇ, ਮਗਰ ਕਿਤੇ ਕਿਤੇ ਸਾਨੂੰ ਇਹਦੀ ਮਿਸਾਲ ਹੁਣ ਵੀ ਮਿਲਦੀ ਹੈ। ਅਤੇ ਤੁਹਾਡਾ ਕੀ ਖਿਆਲ ਹੈ ਕਿ ਜਨਾਬ ਇੱਕ ਦੂਸਰੇ ਦੇ ਘਰ, ਮਤਲਬ ਉੱਧਰ ਅਗਰ ਲੜਕੇ ਦੀ ਸ਼ਾਦੀ ਕੀਤੀ ਗਈ ਅਤੇ ਉਹਨਾਂ ਦੀ ਲੜਕੀ ਦੀ ਸ਼ਾਦੀ ਸਾਡੇ ਆਪਣੇ ਘਰ ਦੇ ਵਿੱਚ ਕਰ ਲਈ ਜਾਏ, ਜਾਂ ਸਾਡੇ ਘਰ ਦੀ ਲੜਕੀ ਦੀ ਸ਼ਾਦੀ ਉੱਧਰ ਕੀਤੀ ਗਈ ਹੈ ਅਤੇ ਉਹਨਾਂ ਦੀ ਲੜਕੀ ਦੀ ਸ਼ਾਦੀ ਸਾਡੇ ਘਰ 'ਚ ਹੋ ਜਾਏ, ਅਤੇ ਇਹ ਜਿਹੜਾ ਸਿਲਸਿਲਾ ਹੈ ਇਹ ਤਲਕਾਤ ਨੂੰ ਵਧਾਉਂਦਾ, ਅੱਛਾ ਕਰਦਾ, ਸਟਰੋਂਗ ਕਰਦਾ, ਵਧੀਆ ਕਰ ਦਿੰਦਾ, ਜਾਂ ਪਹਿਲੇ ਤੋਂ ਵੀ ਕੰਮ ਖਰਾਬ ਹੋ ਜਾਂਦਾ। ਪਹਿਲੇ ਜਿਹੜੇ ਥੋੜ੍ਹੇ ਬਹੁਤ ਇੱਕ ਦੂਸਰੇ ਦੇ ਮੱਥੇ ਲੱਗਦੇ ਸੀ ਉਦੋਂ ਵੀ ਬੰਦਾ ਜਾਣਦਾ, ਸਲਾਮ ਦੁਆ ਲੈਣ ਤੋਂ ਵੀ ਜਾਂਦਾ। ਇਸ ਵਾਸਤੇ ਤੁਸੀਂ ਇਸ ਬਾਰੇ 'ਚ ਗੱਲਬਾਤ ਕਰਨੀ ਜ਼ਰੂਰ ਹੈ ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਆਉਣਾ ਜ਼ਰੂਰ ਹੈ, ਅਤੇ ਫੇਸਬੁੱਕ ਪੇਜ ਹੋ ਗਿਆ ਜੇ ਅਪਲੋਡ, ਅਤੇ ਇਹਦੇ ਉੱਤੇ ਤੁਸੀਂ ਤੁਹਾਡੇ ਕਮੈਂਟ ਆਉਣਗੇ ਅਤੇ ਪ੍ਰੋਗਰਾਮ ਜਿਹੜਾ ਸਾਨੂੰ ਪਤਾ ਲੱਗੇਗਾ ਕਿ ਪ੍ਰੋਗਰਾਮ ਬੜਾ ਖੂਬਸੂਰਤ ਚੱਲਦਾ ਪਿਆ, ਬੜਾ ਵਧੀਆ ਚੱਲਦਾ ਪਿਆ, ਅਤੇ ਤੁਹਾਡੇ ਆਉਣ ਦੇ ਨਾਲ ਪ੍ਰੋਗਰਾਮ ਦੇ ਵਿੱਚ ਖੂਬਸੂਰਤੀ ਵੱਧ ਜਾਂਦੀ ਹੈ। ਲੋ ਜੀ, ਕੁਝ ਲੋਕ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਮੁਹੰਮਦ ਸ਼ਹਿਦਾ ਸਾਡੇ ਤੋਂ ਪਹਿਲੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਆਈ ਹੈ, ਇਹਨਾਂ ਦੇ ਜਨਾਬ ਕਹਿੰਦੇ ਪ੍ਰੋਗਰਾਮ ਬੜਾ ਜ਼ਬਰਦਸਤ, ਤੁਹਾਡਾ ਆਉਣਾ ਬੜਾ ਚੰਗਾ ਲੱਗਾ, ਅਤੇ ਜਿਹੜਾ ਤੁਸੀਂ ਆਉਂਦੇ ਸਰ ਬੜਕਾ ਛਟਕਾ ਸਾਨੂੰ ਸੁਣਾ ਦਿੰਦੇ, ਇਹਨਾਂ 'ਤੇ ਸਾਡਾ ਖੂਨ ਬੜਾ ਗਰਮ ਹੋ ਜਾਂਦਾ, ਕਿਆ ਬਾਤ ਹੈ, ਔਰ ਸਾਡਾ ਦਿਲ ਕਰਦਾ ਉਹ ਅਸੀਂ ਵੀ ਪੜਕਾਂ ਲਾਉਣੀਆਂ ਸ਼ੁਰੂ ਕਰ ਦਈਏ। ਠੀਕ ਹੋ ਗਿਆ ਜਨਾਬ, ਤੁਸੀਂ ਵੀ ਪੜਕਾਂ ਲਾਉਣੀਆਂ ਸ਼ੁਰੂ ਕਰ ਦਿਓ ਅਤੇ ਅਸੀਂ ਵੀ ਪੜਕਾਂ ਲਾਵਾਂਗੇ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਉਹਦੇ ਨਾਲ ਨਾਲ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਪ੍ਰੋਗਰਾਮ ਹੈ, ਇਹਨੂੰ ਮੈਂ ਕਹਿੰਦਾ ਕਿ ਤੁਹਾਡਾ ਪ੍ਰੋਗਰਾਮ, ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਗਾਣੇ ਜਿਹੜੇ ਨੇ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਕਿ ਅਗਰ ਸਾਡਾ ਮੈਚ ਕਰਦੇ ਤਾਂ ਉਹਨਾਂ ਗਾਣਿਆਂ ਨੂੰ ਵੀ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰਾਂਗੇ। ਢੇਰ ਸਾਰੇ ਗਾਣੇ ਨੇ, ਲਾਈਵ ਕਾਲਾਂ ਵੀ ਨੇ, ਅਤੇ ਇੱਕ ਸਾਡੇ ਕੋਲ ਅਖਾਣ ਵੀ ਹੈਗੇ ਜੇ, ਅੰਨੇ ਕੁੱਤੇ ਹਰਨਾ ਮਗਰ ਹੈ, ਇਹਦੇ ਬਾਰੇ ਤੁਸੀਂ ਸਾਨੂੰ ਦੱਸਣਾ ਕਿ ਇਹਦਾ ਕੀ ਮਤਲਬ ਹੁੰਦਾ ਔਰ ਕਿਉਂ ਕਦੋਂ ਇਹ ਅਖਾਣ ਬੋਲਿਆ ਜਾਂਦਾ। ਔਰ ਹੁਣ ਐਫ ਐਮ ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ, ਗੱਲਾਂ ਬਾਤਾਂ ਆਪਾਂ ਬੜੀਆਂ ਕਰ ਰਹੇ ਹਾਂ। ਕੁਝ ਲੋਕ ਜਨਾਬ ਸੜਕ 'ਤੇ ਤੁਰੇ ਜਾਂਦੇ ਹੁੰਦੇ ਨੇ, ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੇਖਿਆ ਕਿ ਉਹ ਨਾ ਪਿੱਛੇ ਮੁੜ ਕੇ ਵੇਖਦੇ ਜਾਂਦੇ ਨੇ। ਅੱਛਾ, ਪਿੱਛੇ ਮੁੜ ਕੇ ਵੇਖੇ ਜਾਂਦੇ ਨੇ, ਪਿੱਛੇ ਮੁੜ ਕੇ ਵੇਖੇ ਜਾਂਦੇ, ਥੋੜ੍ਹਾ ਜਿਹਾ ਅੱਗੇ ਤੁਰੇ, ਥੋੜ੍ਹਾ ਜਿਹਾ ਪਿੱਛੇ ਮੁੜ ਕੇ ਵੇਖਿਆ, ਅਤੇ ਅਗਰ ਉਹ ਇਸ ਤਰ੍ਹਾਂ ਵੇਖਣ ਤਾਂ ਬੰਦੇ ਨੂੰ ਸ਼ੱਕ ਪੈਂਦਾ ਕਿ ਬੰਦਾ ਪਤਾ ਨਹੀਂ ਕੀ ਚੱਕਰ ਹੈ, ਪਿੱਛੇ ਮੁੜ ਕੇ ਕਿਉਂ ਵੇਖਦਾ ਪਿਆ, ਬੰਦਾ ਪਹਿਲੇ ਆਪਣੇ ਆਪ ਨੂੰ ਵੇਖਦਾ ਅਗਰ ਤੁਸੀਂ ਉਹਨਾਂ ਦੇ ਪਿੱਛੇ ਜਾ ਰਹੇ ਜੇ, ਅਤੇ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਵੇਖਦਾ, ਅਤੇ ਪਿੱਛੇ ਜਿਹੜਾ ਤੁਰਿਆ ਦਾ ਹੁੰਦਾ ਉਹ ਉਸ ਤੋਂ ਪਿੱਛੇ ਮੁੜ ਕੇ ਵੇਖਦਾ। ਇਸ ਤਰ੍ਹਾਂ ਤੁਸੀਂ ਸੜਕ 'ਤੇ ਕਦੇ ਵੇਖ ਲਓ, ਤੁਸੀਂ ਸੜਕ 'ਤੇ ਜਾਂਦੇ ਜਾਂਦੇ ਇੱਕਦਮ ਰੁਕ ਜਾਓ, ਜਾਂ ਵੈਸੇ ਇੱਕ ਜਗ੍ਹਾ 'ਤੇ ਖੜੇ ਜੇ, ਦੁਕਾਨ ਤੋਂ ਬਾਹਰ ਕਿਤੇ ਨਿਕਲੇ ਜੇ, ਅਤੇ ਅਸਮਾਨ ਵੱਲ ਉਂਗਲੀ ਕਰਕੇ ਨੇ, ਤਾਂ ਉਹ ਤੁਹਾਨੂੰ ਜਾਂ ਅਸਮਾਨ ਵੱਲ ਵੈਸੇ ਵੇਖਣਾ ਸ਼ੁਰੂ ਕਰ ਦਿਓ ਉਹ ਤੁਹਾਨੂੰ ਨਾ, ਅਤੇ ਯਕੀਨ ਕਰੋ ਤੁਹਾਡੇ ਨਾਲ ਜਿੰਨੇ ਲੋਕ ਜਮ੍ਹਾਂ ਹੋਣਗੇ ਨਾ, ਸਾਰੇ ਦੇ ਸਾਰੇ ਉਹ ਤੁਹਾਨੂੰ ਵੇਖਣਾ ਸ਼ੁਰੂ ਕਰ ਦੇਣਗੇ। ਇਹਦੀ ਗੱਲ ਦੀ ਸਮਝ ਅੱਜ ਤੱਕ ਮੈਨੂੰ ਨਹੀਂ ਆਈ, ਅਤੇ ਕੀ ਖਿਆਲ ਹੈ ਤੁਹਾਨੂੰ ਕਦੇ ਸਮਝ ਆਈ? ਉਸ ਤੋਂ ਬਾਅਦ ਅਗਲਾ ਪਤਾ, ਜਿਹੜਾ ਛੱਤ ਨੂੰ ਅਸਮਾਨ ਨੂੰ ਵੇਖ ਰਿਹਾ ਹੁੰਦਾ ਨਾ, ਜਾਂ ਰਾਤ ਨੂੰ ਚਾਨਣ ਨੂੰ ਵੇਖ ਰਿਹਾ ਹੁੰਦਾ, ਜਾਂ ਦਿਨ ਵੇਲੇ ਅਸਮਾਨ ਨੂੰ ਵੇਖ ਰਿਹਾ ਹੁੰਦਾ, ਉਸ ਤੋਂ ਬਾਅਦ ਆਰਾਮ ਨਾਲ ਸਿੱਧਾ ਹੋ ਗਿਆ ਨਾ, ਅਤੇ ਅਗਲਾ ਤੁਰਨਾ ਸ਼ੁਰੂ ਕਰ ਦਿੰਦਾ, ਅਤੇ ਦੂਸਰੇ ਲੋਕ ਜਿਹੜੇ ਸ਼ਰਮਿੰਦੇ ਜਿਹੇ ਹੋ ਗਏ ਨਾ ਇੱਕ ਦੂਸਰੇ ਨਾਲ ਵੇਖ ਕੇ ਨਾ, ਅਤੇ ਉਹ ਵੀ ਅੱਗੇ ਕੁਝ ਲੋਕ ਹੱਸ ਪੈਂਦੇ ਨੇ, ਕੁਝ ਲੋਕ ਤੁਰ ਪੈਂਦੇ ਨੇ, ਕੁਝ ਇੰਝ ਦੀ ਗੱਲ ਅਗਰ ਹੋ ਜਾਵੇ ਨਾ, ਅਤੇ ਕੁਝ ਲੋਕ ਲੜ ਵੀ ਪੈਂਦੇ ਨੇ, ਯਾਰ ਤੂੰ ਸਾਨੂੰ ਰੋਕ ਕੇ ਤੂੰ ਸਾਨੂੰ ਸਾਡਾ ਧਿਆਨ ਉੱਤੇ ਘਰਾ ਦਿੱਤਾ, ਸਾਡਾ ਕੰਮ ਖਰਾਬ ਹੋ ਗਿਆ, ਅਸੀਂ ਹੱਥੇ 'ਚ ਦੁੱਧ ਫੜਿਆ ਸੀ, ਸਾਡਾ ਡੋਲ ਡਿੱਗ ਪਿਆ, ਮਤਲਬ ਇੰਝ ਦੀ ਗੱਲਾਂ ਵੀ ਹੋ ਜਾਂਦੇ ਨੇ ਸੜਕਾਂ ਦੇ ਉੱਤੇ ਚੱਲਦੇ ਆ। ਅਤੇ ਇਸ ਵਾਸਤੇ ਨਾ ਹਰ ਚੀਜ਼ ਇਹਨੂੰ ਕਹਿੰਦੇ ਨੇ ਕਿ ਲਾਈ ਲੱਗ, ਅਤੇ ਲਾਈ ਲੱਗ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਕਹਿੰਦੇ ਚੰਦਰਾ ਗੁਆਂਢ ਨਾ ਹੋਵੇ ਅਤੇ ਲਾਈ ਲੱਗ ਨਾ ਹੋਵੇ ਘਰ ਵਾਲਾ, ਇਹ ਵੀ ਇੱਕ ਮਿਸਾਲ ਹੈਗੀ ਜੇ। ਇਹਦਾ ਗਾਣਾ ਵੀ ਤੁਹਾਨੂੰ ਮੈਂ ਬੜੀ ਵਾਰੀ ਸੁਣਾਇਆ ਮੈਡਮ ਦੀ ਆਵਾਜ਼ ਦੇ ਵਿੱਚ, ਅਤੇ ਗੱਲ ਇਹ ਨਹੀਂ ਹੈਗੀ ਕਿ ਜਿਹੜੇ ਲਾਈ ਲੱਗ ਲੋਕ ਹੁੰਦੇ ਨੇ ਉਹਨਾਂ ਕੋਲੋਂ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਜੇ, ਔਰ ਉਹਨਾਂ ਨੂੰ ਕਿਵੇਂ ਸਿੱਧੇ ਰਸਤੇ 'ਤੇ ਪਾ ਸਕਦੇ ਜੇ। ਮੁਖਤਲਿਫ ਗੱਲਾਂ ਅਸੀਂ ਕਰਦੇ ਰਹਿੰਦੇ ਹਾਂ, ਕੁਝ ਅਸੀਂ ਗੱਲ ਕੀਤੀ ਹੈ ਜਨਾਬ ਨੇ ਕੁੱਤੇ ਹਰਨਾ ਮਗਰ, ਕੁਝ ਅਸੀਂ ਗੱਲ ਕੀਤੀ ਹੈ ਜਨਾਬ ਜਿਹੜੀ ਸ਼ਾਦੀ ਅਸੀਂ ਇੱਕ ਦੂਸਰੇ ਦੇ ਬਦਲੇ 'ਚ ਕਰਦੇ ਹਾਂ ਉਹਦੇ ਬਾਰੇ 'ਚ ਵੀ ਅਸੀਂ ਗੱਲਬਾਤ ਕਰਾਂਗੇ, ਅਤੇ ਉਹਦੇ ਨਾਲ ਨਾਲ ਜਿਹੜੇ ਲੋਕ ਲਾਈ ਲੱਗ ਹੁੰਦੇ ਨੇ ਉਹਨਾਂ ਕੋਲੋਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਹੀ ਕਰ ਸਕਦੇ ਜੇ, ਜਾਂ ਉਹਨਾਂ ਦੀਆਂ ਗੱਲਾਂ 'ਚ ਕਿਵੇਂ ਆਉਣ ਤੋਂ ਆਪਣੇ ਆਪ ਨੂੰ ਬਚਾ ਸਕਦੇ ਜੇ। ਸੁਣਦੇ ਰਹੋ ਵਰਮਨ ਐਫ ਐਮ ਪਾਕਿਸਤਾਨ, ਆਪਣਾ ਮੇਜ਼ਬਾਨ ਵਸੀਮ ਅਹਿਮਦ ਨਾਲ, ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ ਸੱਜਣ ਬੇਲੀ, ਅਤੇ ਸੱਜਣ ਬੇਲੀ ਦੇ ਵਿੱਚ ਤੁਹਾਨੂੰ ਅਸੀਂ ਕਹਿੰਦੇ ਹਾਂ ਜੀ ਆਇਆਂ ਨੂੰ, ਅਤੇ ਤੁਹਾਡੇ ਕੁਝ ਪੈਗਾਮ ਮੇਰੇ ਤੱਕ ਪਹੁੰਚੇ ਨੇ, ਅਤੇ ਕਿਸ ਤਰ੍ਹਾਂ ਦੀ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ,
ਐਮ ਨਵਾਜ਼ ਨੂੰ ਰੈਵਿੰਡ ਰੋਡ ਤੋਂ ਅਸੀਂ ਕਹਿੰਦੇ ਹਾਂ ਜੀ ਹੈ ਨਾ, ਕੀ ਹਾਲ ਹੈ ਭਗਵਾਨ ਜੀ ਡੀਡਾ ਜੇ ਕਹਿੰਦੇ ਵਸੀਮ ਭਾਈ ਐਸ ਐਚ ਓ ਸ਼ੋ, ਅੱਛਾ ਐਸ ਐਚ ਓ ਲਿਖਦਾ, ਮੈਂ ਤਰਾਕ ਕੱਟਦਾ ਜੇ ਮੇਰਾ ਐਸ ਐਚ ਓ ਦਾ ਜ਼ਿਕਰ ਕਰਕੇ। ਕਹਿੰਦੇ ਜੀ ਸ਼ੋ ਚੰਗਾ ਤੁਹਾਡਾ, ਸਾਰਿਆਂ ਨੂੰ ਸਲਾਮ ਅਤੇ ਇੱਕ ਗੀਤ ਪਲੇ ਕਰ ਦਿਓ, ਇਹ ਤੁਹਾਡਾ ਇਹ ਥੇਵਾ ਮੁੰਦਰੀ ਦਾ ਥੇਵਾ, ਸਾਰੀ ਉਮਰ ਕਰਾਂਗੀ ਤੇਰੀ ਸੇਵਾ। ਕਿਆ ਬਾਤ ਹੈ ਜਨਾਬ, ਮੈਂ ਬੜਾ ਸੁਰੇ ਗਰਾਂ ਸੀ, ਲੱਭ ਕੇ ਦੱਸਿਆ ਮੈਨੂੰ ਅਤੇ ਤੁਹਾਡੀ ਪਸੰਦ ਦਾ ਗਾਣਾ ਮੈਂ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰਾਂਗੇ ਜਨਾਬ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਜੇ। ਔਰ ਮੈਨੂੰ ਇੰਝ ਲੱਗਦਾ ਕਿ ਨਵਾਜ਼ ਐਮ ਮੁਹੰਮਦ ਨਵਾਜ਼ ਨੇ ਰਾਇਵਿੰਡ ਤੋਂ, ਰਾਇਵਿੰਡ ਰੋਡ ਤੋਂ ਪਹਿਲੀ ਵਾਰੀ ਮੇਰੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ, ਠੀਕ ਹੈ ਨਾ, ਇੱਦਾਂ ਹੀ ਹੈ ਨਾ, ਅਗਰ ਇੱਦਾਂ ਦੀ ਗੱਲ ਹੈਗੀ ਇਹਨਾਂ 'ਤੇ ਯਕੀਨ ਕਰੋ ਮੇਰਾ ਦਿਲ ਬੜਾ ਖੁਸ਼ ਹੋ ਜਾਂਦਾ, ਜਿਹੜੇ ਨਵੇਂ ਨਵੇਂ ਲੋਕ ਮੇਰੇ ਪ੍ਰੋਗਰਾਮ 'ਚ ਆਉਂਦੇ ਨੇ ਨਾ, ਗੱਲਬਾਤ ਕਰਦੇ ਨੇ, ਅਤੇ ਉਹਨਾਂ ਦੇ ਨਾਲ ਜਦੋਂ ਮੈਂ ਗੱਲਾਂ ਬਾਤਾਂ ਕਰਦਾ ਤਾਂ ਮੇਰਾ ਦਿਲ ਬੜਾ ਖੁਸ਼ ਹੋ ਜਾਂਦਾ। ਕਹਿੰਦੇ ਦਿਲ ਖੁਸ਼ ਹੋਣਾ ਚਾਹੀਦਾ, ਅਤੇ ਅਗਰ ਤੁਹਾਡਾ ਦਿਲ ਖੁਸ਼ ਨਹੀਂ ਨਾ ਹੁੰਦਾ ਤਾਂ ਫਿਰ ਕੀ ਹੁੰਦਾ ਜਨਾਬ, ਬੰਦਾ ਪਰੇਸ਼ਾਨ ਹੋ ਜਾਂਦਾ, ਦਿਲ ਮਹਿਸੂਸਿਆ ਰਹਿੰਦਾ, ਦਿਲ ਨੂੰ ਮਹਿਸੂਸਿਆ ਨਹੀਂ ਹੋਣਾ ਚਾਹੀਦਾ, ਦਿਲ ਖੁਸ਼ ਹੋਣਾ ਚਾਹੀਦਾ। ਜਿਹੜੇ ਜਿਹੜੇ ਭੈਣਾਂ ਭਰਾ ਦੇ ਸੱਜਣ ਤਬੀਲੀਆਂ ਨੇ ਹੁਣੇ ਉਹਨੇ ਬਰਮਨ ਲੈ ਪਾਕਿਸਤਾਨ ਨੂੰ ਟਿਊਨ ਕੀਤਾ ਹੈਗਾ ਦਿਲ ਦੀ ਗਰਿਆਂ 'ਤੇ, ਉਹਨੂੰ ਕਹਾਂਗੇ ਜੀ ਆਇਆਂ ਨੂੰ ਬੇਲਾ ਦੱਸ ਵਜੇ, ਇੱਕ ਵਜੇ ਕਹੂਗਾ 35 ਮਿੰਟ ਤੁਹਾਡਾ ਸਾਡਾ ਸਾਥ ਦੇਗਾ ਜਨਾਬ, ਕਿੰਨੇ ਵਜੇ ਤੋੜੀ, 3 ਵਜੇ ਤੋੜੀ, ਅਤੇ ਥੇਵਾ ਮੁੰਦਰੀ ਦਾ ਥੇਵਾ ਅਗਰ ਪ੍ਰੋਗਰਾਮ 'ਚ ਨਹੀਂ ਸ਼ਾਮਿਲ ਕਰਨਾ ਤਾਂ ਕਿਵੇਂ ਕਰਾਂਗੇ ਤੇਰੀ ਸੇਵਾ, ਉਹ ਭਾਈ ਉਹ ਥੇਵਾ ਮੁੰਦਰੀ ਦਾ ਥੇਵਾ ਤੇ ਕਰੇਗਾ ਤੇਰੀ ਸੇਵਾ। ਮੈਨੂੰ ਪ੍ਰਤੀਸ਼ੀ ਯਾਦ ਮੈਨੂੰ ਆ ਗਈ ਤਾਂ ਮੈਂ ਉਹਦੀ ਆਵਾਜ਼ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਗੱਲਾਂ ਕਰ ਲਵਾਂ, ਅਗਰ ਕਹੋ ਤਾਂ ਮੈਨੂੰ ਇਜਾਜ਼ਤ ਦਿਓ। ਹਾਏ ਹਾਏ, ਮੈਂ ਜੇ ਕਿੱਥੇ ਜਾਵਾਂ, ਮੈਂ ਕਿਹੜੇ ਪਾਸੇ ਜਾਵਾਂ। ਮੁੰਦਰੀ ਦਾ ਥੇਵਾ।

ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਮੈਂ ਤੁਹਾਡੇ ਨਾਲ ਨਾਲ ਰਹਾਂਗਾ 3 ਵਜੇ ਤੱਕ। ਤੁਹਾਡੇ ਪੈਗਾਮਾਂ ਦਾ ਮੈਨੂੰ ਇੰਤਜ਼ਾਰ ਹੈ, ਔਰ ਜਿਵੇਂ ਤੁਹਾਡੇ ਪੈਗਾਮ ਮੇਰੇ ਤੱਕ ਪਹੁੰਚਣਗੇ, ਤੁਹਾਡੇ ਪੈਗਾਮਾਂ ਨੂੰ ਪ੍ਰੋਗਰਾਮ ਸ਼ਾਮਿਲ ਕਰਾਂਗਾ ਅਤੇ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਸੋਹਣਾ ਬਣਾ ਦਾਂਗਾ। ਔਰ ਜਿੰਨੇ ਕਾਲ ਕਰਨੀ ਉਹ ਤਿਆਰ ਹੋ ਜਾਵੇ, ਔਰ ਤੁਹਾਡੇ ਵਾਸਤੇ ਸਾਡੇ ਦਾ ਸਾਡਾ ਸਾਰੇ ਦਾ ਸਾਰਾ ਰੇਡੀਓ ਸਟੇਸ਼ਨ ਆਦਰੇ।

0: थेवा मुंदरी दा थेवा सारी उम्र करांगी तेरी सेवा। क्या बात है जनाब, वरमन एफएम पाकिस्तान तुहाडा अपना फैमिली स्टेशन। जनाब कहिंदे जनाब मैं तेरी सेवा कर सां भाई, मेरे बरा मैं तेरी सेवा कर सां, मैं तेरे पैरां च डिग सां, तू मेरी गल तां मन लै मुड़ भाई के पर तां सही, मुड़ मेरे वाला आ तां सही, मेरे सीने च ठंड पा तां सही। ते जनाब अपने जिहड़े सज्जन बेली मित्र ने उन्हां दे नाल नाराज रिंझ नहीं होना चाहीदा, क्योंकि अगर तुसीं रिंझ होवोगे ते नाराज़ होवोगे ते नाले हसदी ते नाले रुसदी, ਇਹ ਦੋਵੇਂ ਕੰਮ ਇਕੱਠੇ ਨਹੀਂ ਹੋਣੇ ਚਾਹੀਦੇ। ਜਾਂ ਤਾਂ ਤੁਸੀਂ ਹੱਸ ਲਵੋ ਜਾਂ ਫਿਰ ਰੁੱਸ ਕੇ ਬਹਿ ਜਾਓ। ਮੁਹੰਮਦ ਯੂਸਫ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੈ ਜਨਾਬ ਬਹਾਵਲਪੁਰ ਤੋਂ, ਕਹਿੰਦੇ ਜਨਾਬ ਮੈਂ ਮੁਹੰਮਦ ਯੂਸਫ ਤੁਹਾਡੇ ਨਾਲ ਗੱਲ ਕਰਨਾ ਪਿਆ। ਅਤੇ ਮੁਹੰਮਦ ਯੂਸਫ ਬੜੀ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ, ਅਤੇ ਇਹਨਾਂ ਨੇ ਕਿਹਾ ਜੀ ਕਿ ਅਸੀਂ ਡੈਕ ਦੇ ਉੱਤੇ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਹਾਂ ਅਤੇ ਜਦੋਂ ਡੈਕ ਦੇ ਉੱਤੇ ਅਸੀਂ ਆਵਾਜ਼ ਛੱਡਦੇ ਹਾਂ ਤਾਂ ਬੜਾ ਮਜ਼ਾ ਆਉਂਦਾ। ਮੈਨੂੰ ਯਾਦ ਆ ਗਿਆ, ਮੈਂ ਕਿਹਾ ਮੁਹੰਮਦ ਯੂਸਫ ਉਹੀ ਮੇਰਾ ਭਰਾ ਹੈ ਜਿਹੜਾ ਲੱਕੜੀ ਦਾ ਕੰਮ ਕਰਦਾ ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਦਾ। ਅਤੇ ਕਹਿੰਦੇ ਜੀ ਬਿਲਕੁਲ ਮੈਂ ਉਹੀ ਹਾਂ, ਅਤੇ ਬੜਾ ਖੁਸ਼ ਹੋਇਆ ਜਨਾਬ। ਕਹਿੰਦੇ ਜੀ ਗਾਣਾ ਲਾ ਦਿਓ, ਟਾਂਗੇ ਵਾਲਾ ਖੈਰ ਮੰਗਦਾ, ਟੰਗ ਲਾਰਦਾ ਹੋਵੇ ਤੇ ਭਾਵੇਂ ਚੰਗ ਦਾ, ਟਾਂਗੇ ਵਾਲਾ ਖੈਰ ਮੰਗ। ਉਸਤਾਦ ਜੀਰਾ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ, ਉਸਤਾਦ ਜੀਰਾ ਸਾਡਾ ਚਦਾਦਾ, ਸਾਡਾ ਵੀਰਾ ਤੇ ਸਾਰਿਆਂ ਦਾ ਵੀਰਾ, ਤੇ ਉਸਤਾਦ ਜੀਰਾ ਆਵੇ ਹੀ ਆਵੇ। ਕਹਿੰਦੇ ਜਨਾਬ ਇਹ ਨਾ ਤੁਹਾਡਾ ਪ੍ਰੋਗਰਾਮ ਬੜਾ ਚੰਗਾ ਹੈ, ਬੜਾ ਵਧੀਆ, ਅਤੇ ਸਾਰੇ ਪੈਰਾਂ ਦੇ ਭਰਾਵਾਂ ਸੱਜਣਾ ਨੂੰ, ਸੱਜਣਾ ਅਤੇ ਬੇਲੀਆਂ ਨੂੰ, ਇਹਨਾਂ ਦਾ ਸਟਾਈਲ ਹੈਗਾ, ਸੱਜਣਾ ਅਤੇ ਬੇਲੀਆਂ ਨੂੰ ਮੇਰਾ ਸਲਾਮ ਦੇ ਦਿਓ। ਅਤੇ ਤੁਹਾਡਾ ਸਲਾਮ ਪਹੁੰਚ ਗਿਆ ਜਨਾਬ ਮੁਹੰਮਦ ਸ਼ਹਿਜ਼ਾਦ ਨੂੰ ਵੀ ਪਹੁੰਚ ਗਿਆ ਤੁਹਾਡਾ ਸਲਾਮ, ਅਤੇ ਨਾਲ ਹੀ ਹਨੀਫ ਡਰਾਈਵਰ ਨੂੰ ਵੀ ਪਹੁੰਚ ਗਿਆ ਅਤੇ ਕਰਮਦਾਸ ਨੂੰ ਵੀ ਪਹੁੰਚ ਗਿਆ। ਬੜੀ ਮਿਹਰਬਾਨੀ ਜਨਾਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ, ਬਹੁਤ ਸਾਰਾ ਸ਼ੁਕਰੀਆ। ਅਤੇ ਮੈਨੂੰ ਇਹ ਦੱਸੋਗੇ ਜਨਾਬ ਤੁਸੀਂ ਨੈਸ ਹੈਨ ਭੱਟੀ ਦਾ ਅਤੇ ਮੈਡਮ ਦਾ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਸੀ, ਉਹ ਗਾਣਾ ਮੈਂ ਲਿਖਣਾ ਭੁੱਲ ਗਿਆ, ਅਤੇ ਅਗਰ ਤੁਸੀਂ ਮੈਨੂੰ ਦੁਬਾਰਾ ਦੱਸ ਦਿਓ ਤਾਂ ਮੈਂ ਉਹਨੂੰ ਵੀ ਪ੍ਰੋਗਰਾਮ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗਾ। ਕੋਸ਼ਿਸ਼ ਕਰਾਂਗਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਫਰਮਾਇਸ਼ਾਂ ਵੀ ਮੈਂ ਨਾਲ ਚਲਾਉਂਦਾ ਰਹਾਂ ਅਤੇ ਤੁਹਾਡੀ ਪਸੰਦ ਦੀਆਂ ਗੱਲਾਂ ਵੀ ਕਰਦਾ ਰਹਾਂ। ਲਓ ਜਨਾਬ ਮਿਸਾਲ ਹੈਗੀ ਜੇ ਅੰਨੇ ਕੁੱਤੇ ਹਰਨਾ ਮਗਰ, ਇਹਦਾ ਕੀ ਮਤਲਬ ਹੈ? ਅਤੇ ਮੈਨੂੰ ਇਹ ਦੱਸੋ ਕਿ ਵੱਟੇ ਸੱਟੇ ਦੀ ਜਿਹੜੀ ਸ਼ਾਦੀ ਹੈ ਇਹ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਇਹਦਾ ਰਿਵਾਜ਼ ਸਾਡੇ ਪ੍ਰੋਗਰਾਮ ਦੇ ਵਿੱਚ ਇਹਦਾ ਅਸੀਂ ਜ਼ਿਕਰ ਕਰਦੇ ਪਏ ਹਾਂ, ਅਤੇ ਇਹਦਾ ਰਿਵਾਜ਼ ਕਿੱਥੋਂ ਸ਼ੁਰੂ ਹੋਇਆ, ਕਿਉਂ ਸ਼ੁਰੂ ਹੋਇਆ, ਕਾਹਦੇ ਵਾਸਤੇ ਸ਼ੁਰੂ ਹੋਇਆ, ਇਹਦੇ ਕੀ ਫਾਇਦੇ ਨੇ ਅਤੇ ਕੀ ਨੁਕਸਾਨ ਨੇ? ਕੀ ਖਿਆਲ ਹੈ, ਤੁਸੀਂ ਇਹਦੇ ਹੱਕ 'ਚ ਵੋਟ ਦਿੰਦੇ ਜੇ ਜਾਂ ਇਹਦੇ ਖਿਲਾਫ ਵੋਟ ਦਿੰਦੇ ਜੇ? ਇਹਦੇ ਬਾਰੇ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਇਹਦੀਆਂ ਮੁਸ਼ਕਲਾਂ ਕੀ ਬਾਅਦ 'ਚ ਪੈਦਾ ਹੁੰਦੀਆਂ ਨੇ ਅਗਰ ਅਸੀਂ ਇਸ ਤਰ੍ਹਾਂ ਦਾ ਵਿਆਹ ਕਰ ਲਈਏ ਆਪਣੇ ਕੁੜੀ ਦਾ ਜਾਂ ਮੁੰਡੇ ਦਾ, ਅਤੇ ਉਸ ਤੋਂ ਬਾਅਦ ਅਗਰ ਨਹੀਂ ਕਰਦੇ ਤਾਂ ਸਾਨੂੰ ਕਿੰਨਾ ਕਿੰਨਾ ਮੁਸੀਬਤਾਂ ਤੋਂ ਅਸੀਂ ਬਚੇ ਰਹਿੰਦੇ ਹਾਂ ਜਾਂ ਕਿੰਨਾ ਕਿੰਨਾ ਮੁਸੀਬਤਾਂ 'ਚ ਅਸੀਂ ਪੈ ਜਾਂਦੇ ਹਾਂ। ਮਨੋਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਪ੍ਰੋਗਰਾਮ ਦੇ ਵਿੱਚ ਜਨਾਬ ਤੁਹਾਡੀ ਪਸੰਦ ਦੇ ਜਿਹੜੇ ਨੇ ਉਹ ਅਸੀਂ ਡਾਇਲੋਗ ਵੀ ਸ਼ਾਮਿਲ ਕਰਦੇ ਰਹਿੰਦੇ ਹਾਂ, ਅਤੇ ਇਸ ਵੇਲੇ ਤੁਹਾਡੇ ਵਾਸਤੇ ਅਸੀਂ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਪੈਗਾਮ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਅਤੇ ਸਾਡੇ ਨਾਲ ਮੌਜੂਦ ਨੇ ਜਨਾਬ, ਫੇਸਬੁੱਕ ਦਾ ਪੇਜ ਕਿਉਂਕਿ ਥੋੜ੍ਹਾ ਜਿਹਾ ਲੇਟ ਅਪਲੋਡ ਹੋਇਆ, ਇਸ ਵਾਸਤੇ ਤੁਹਾਡੇ ਪੈਗਾਮ ਵੀ ਲੇਟ ਪਹੁੰਚਣਾ ਸ਼ੁਰੂ ਹੋਏ ਨੇ, ਮਗਰ ਇਹ ਕਿ ਤੁਹਾਡੇ ਪੈਗਾਮ ਜਦੋਂ ਆਉਂਦੇ ਨੇ ਨਾ ਤਾਂ ਪ੍ਰੋਗਰਾਮ ਤਾਂ ਹੀ ਖੂਬਸੂਰਤ ਹੁੰਦਾ, ਅਦਰਵਾਈਜ਼ ਪ੍ਰੋਗਰਾਮ ਖੂਬਸੂਰਤ ਨਹੀਂ ਜਾਂਦਾ। ਮੈਂ ਤੁਹਾਨੂੰ ਸਾਫ਼ ਦੱਸਦਾ, ਉਸਮਾਨ ਨੇ ਕਿਹਾ ਜੀ ਸਲਾਮ ਟੂ ਗ੍ਰੇਟ ਆਰਜੇ ਵਸੀਮ ਸਾਹਿਬ, ਆਮ ਫਰੋਮ ਫੈਸਲਾਬਾਦ, ਕੀ ਹਾਲ ਚਾਲ ਆ? ਵਧੀਆ ਉਸਮਾਨ ਅਲੀ ਮੇਰਾ ਭਰਾ, ਵਧੀਆ ਵਧੀਆ। ਜੇ ਮੈਨੂੰ ਫੈਸਲਾਬਾਦ ਤੋਂ ਗੱਲਾਂ ਕਰਦਾ ਹੈਗਾ ਮੇਰਾ ਬੜਾ ਦਿਲ ਖੁਸ਼ ਹੋ ਜਾਂਦਾ, ਮੇਰੇ ਦਿਲ ਦੇ 'ਚ ਠੰਡ ਪੈ ਜਾਂਦੀ ਆਪਾਂ ਤੁਹਾਡੇ ਕਾਲ ਨੂੰ ਜਦੋਂ ਵੇਖਦੇ ਹਾਂ ਨਾ, ਸਾਡੇ ਪ੍ਰੋਗਰਾਮ ਦੀ ਤੁਹਾਡੀ ਕਾਲ ਆਈ ਅਤੇ ਤੁਹਾਡੀ ਸਾਡੀਆਂ ਮੁਹੱਬਤਾਂ ਵੱਧ ਜਾਂਦੀਆਂ। ਕਿੰਨੀ ਮੁਹੱਬਤ ਐਸੀ ਚੀਜ਼ ਹੈ ਜਿਹੜੀ ਦੇਣੀ ਚਾਹੀਏ ਅਤੇ ਲੈਣੀ ਵੀ ਚਾਹੀਦੀ। ਕਿਆ ਬਾਤ ਹੈ ਜਨਾਬ, ਮੁਹੱਬਤ ਕੁਝ ਲੋਕ ਕਹਿੰਦੇ ਨੇ ਉਸਮਾਨ ਅਲੀ ਕਿ ਮੁਹੱਬਤ ਦਿੰਦੇ ਜਾਓ ਵੰਡਦੇ ਜਾਓ, ਤੁਹਾਨੂੰ ਅੱਗੋਂ ਮਿਲੇ ਨਾ ਮਿਲੇ, ਮਗਰ ਤੁਸੀਂ ਆਪਣੇ ਵੱਲੋਂ ਮੁਹੱਬਤ ਜਿਹੜੀ ਹੈ ਨਾ ਉਹ ਵੰਡਦੇ ਰਹੋ। ਕੀ ਯਾਰ ਹੈ, ਤੁਸੀਂ ਤਾਂ ਭਾਅ ਜੀ ਬਰਾਬਰ ਦੇ ਮੁਕਾਬਰ ਬਹਿ ਬਰਾਬਰ ਆ ਲਾਈਏ ਸਾਹਮਣੇ ਬਹਿ ਮੇਰੇ ਅਤੇ ਆ ਮੈਂ ਤੇਰੇ ਨਾਲ ਲਾਵਾਂ ਅੱਡਾ, ਤੁਸੀਂ ਤਾਂ ਅੱਡੇ ਲਾਲ ਵਾਲੀ ਗੱਲ ਕਰ ਦਿੱਤੀ ਹੈ। ਉਸਮਾਨ ਅਲੀ ਅੱਡੇ ਨਾਲ ਲਾਇਆ ਕਰ ਸੋਨਿਆ, ਅਗਰ ਤੂੰ ਸਾਡੇ ਨਾਲ ਅੱਡਾ ਲਾਏਗਾ ਤਾਂ ਜੱਟ ਵੈਸ਼ੀ ਹੁੰਦਾ ਜਾਏਗਾ। ਓਕੇ, ਗੁਲਾਬ ਨੇ ਸਾਨੂੰ ਕਿਹਾ ਜੀ ਸਲਾਮ ਵਾਲੇਕਮ, ਕੀ ਬਾਤ ਹੈ ਜਨਾਬ? ਗੁਲਾਬ ਗੁਲਾਬ ਦੋ ਵਾਰੀ ਲਿਖਿਆ ਇਹਨਾਂ ਨੇ। ਅਸਲਾਮ ਵਾਲੇਕਮ ਆਰ ਜੇ ਵਸੀਮ ਸਾਹਿਬ, ਹਾਓ ਆਰ ਯੂ? ਬਿਲਕੁਲ ਠੀਕ ਹੈ ਜਨਾਬ, ਆਪਾਂ ਵਧੀਆ ਵਧੀਆ ਹੈਗੇ ਆ। ਤੁਸੀਂ ਕਿਹੜੀ ਥਾਂ ਤੋਂ ਮੈਨੂੰ ਕਾਲ ਕੀਤੀ ਹੈਗੀ, ਮਤਲਬ ਕਮੈਂਟ ਘੱਲਿਆ ਮੇਰੇ ਪ੍ਰੋਗਰਾਮ ਦੇ 'ਚ, ਕਿਹੜੀ ਜਗ੍ਹਾ ਤੋਂ ਘੱਲਿਆ? ਆਪਣਾ ਆਪਣੀ ਜਗ੍ਹਾ ਵੀ ਸਾਨੂੰ ਦੱਸੋ, ਅਤੇ ਮੈਨੂੰ ਇਹ ਵੀ ਦੱਸੋ ਕਿ ਗੁਲਾਬ ਜਿਹੜਾ ਨਾ ਮੇਰਾ ਭਰਾ ਕੇ ਮੇਰੀ ਭੈਣ ਹੈ, ਤੁਹਾਨੂੰ ਆਪਣਾ ਨਾਂ ਦੇ ਨਾਲ ਦੱਸ ਦਿਆ ਕਰੋ ਸਾਨੂੰ। ਗੁਲਾਬ ਗੁਲਾਬ ਨੇ ਕਿਹਾ ਜੀ ਵੈਰੀ ਨਾਈਸ ਸ਼ੋ, ਬੜੀ ਮਿਹਰਬਾਨੀ ਜਨਾਬ, ਬਹੁਤ ਵਧੀਆ ਤੁਹਾਨੂੰ ਮੇਰਾ ਪ੍ਰੋਗਰਾਮ ਚੰਗਾ ਲੱਗਦਾ ਪਿਆ। ਉਸ ਜ਼ਮਾਨੇ ਲਈ ਸਾਡੇ ਕਹਿੰਦੇ ਨੇ ਜੁਗਤ ਐਸੀ ਚੀਜ਼ ਹੈ ਜਿਹੜੀ ਮਾਰਨੀ ਚਾਹੀਏ ਐਂਡ ਖਾਣੀ ਵੀ ਚਾਹੀਏ। ਕਿਆ ਬਾਤ ਹੈ,
1: ਜੁਗਤਾਂ ਤੁਸੀਂ ਮਾਰਨੀਆਂ ਤਾਂ ਭਾਅ ਜੀ ਜੁਗਤਾਂ ਨੂੰ ਰੱਜ ਕੇ ਮਾਰੋ ਭਾਅ ਜੀ, ਉਸ ਤੋਂ ਬਾਅਦ ਤੁਹਾਡੇ ਜਿੰਨਾ ਹੌਸਲਾ ਜ਼ਰੂਰ ਹੋਣਾ ਚਾਹੀਦਾ ਕਿ ਅਗਰ ਕੋਈ ਤੁਹਾਨੂੰ ਜੁਗਤ ਮਾਰੇ ਤੁਸੀਂ ਉਹਨੂੰ ਬਰਦਾਸ਼ਤ ਵੀ ਕਰ ਦੋ। ਗੁਲਯਾਸਿਨ ਨਾਜ਼ ਦਿਲ ਨਸ਼ੀਰ ਰੇਡੀਓ ਲਿਸਨਰ ਕਲੱਬ ਮੁਲਤਾਨ ਦੀ ਤਰਫੋਂ ਤੁਹਾਨੂੰ ਗੁਲਯਾਸਿਨ ਨਾਜ਼ ਐਮ ਫੀਜ਼ੁਰ ਰਹਿਮਾਨ ਫੌਜੀ ਅਸਲਮ, ਕਿਆ ਬਾਤ ਹੈ ਮੇਰਾ ਭਰਾ ਫੌਜੀ ਫੌਜੀ ਅਸਲਮ, ਮੈਂ ਇਕਬਾਲ ਮਹਿਦੀ ਮਹਿਬੂਬ ਰੌਣਕ ਚੱਕ ਨੰਬਰ 9 ਫੈਜ਼ ਮੁਲਤਾਨ, ਫੈਜ਼ਾਬਾਦ ਹੋਏਗਾ ਮੇਰਾ ਖਿਆਲ, ਬਹਰਲ ਬਹਰਲ ਜੀ 6 ਫੈਜ਼
0: ਰੌਣਕ ਮਹਿਬੂਬ ਰੌਣਕ ਚੱਕ 6 ਫੈਜ਼ ਮੁਲਤਾਨ ਕਾ ਖਲੂਸ ਭਰਿਆ ਅਤੇ ਮੁਹੱਬਤ ਭਰਿਆ, ਸਲਾਮ ਕਬੂਲ ਕਰੋ। ਬੜੀ ਮਿਹਰਬਾਨੀ ਜਨਾਬ ਗੁਲਯਾਸੀ ਨਾਜ਼, ਇਟਸ ਨਿੰਮੀ ਚੌਧਰੀ, ਬਹੁਤ ਵਧੀਆ, ਕਿਆ ਬਾਤ ਹੈ ਜਨਾਬ, ਬਹੁਤ ਸ਼ੁਕਰੀਆ ਨਿੰਮੀ ਚੌਧਰੀ ਜੀ। ਪਹਿਲੀ ਵਾਰੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਪਣਾ ਕਮੈਂਟ ਕਰ ਲਿਆ ਅਤੇ ਨਿੰਮੀ ਚੌਧਰੀ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਕਹਿੰਦੇ ਹਾਂ ਜੀ ਆਇਆਂ ਨੂੰ। ਨਿੰਮੀ ਚੌਧਰੀ ਜੀ, ਤੁਸੀਂ ਕਿਹਾ ਜੀ ਬਹੁਤ ਹੀ ਵਧੀਆ, ਅਤੇ ਕਿਆ ਬਾਤ ਹੈ ਜਨਾਬ, ਤੁਹਾਡਾ ਬਹੁਤ ਵਧੀਆ ਕਹਿਣ ਨਾਲ ਸਾਡਾ ਪ੍ਰੋਗਰਾਮ ਵਾਕਈ ਬਹੁਤ ਵਧੀਆ ਹੋ ਗਿਆ ਅਤੇ ਤੁਹਾਡਾ ਮੈਸੇਜ ਵੀ ਬੜਾ ਵਧੀਆ। ਕਿਆ ਬਾਤ ਹੈ ਜਨਾਬ, ਕਿੱਥੋਂ ਤੁਸੀਂ ਮੈਸੇਜ ਕਰ ਲਿਆ ਸਾਨੂੰ, ਇਹ ਵੀ ਤਾਂ ਸਾਨੂੰ ਦੱਸਦੇ। ਆਈ ਵੇ ਕਬੂਤਰਾ, ਜਾਈ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ। ਕਬੂਤਰ ਦੀ ਮਤਲਬ ਜ਼ਿੰਮੇਦਾਰੀ ਹੈ, ਆਉਣਾ ਵੀ ਉਹਨੇ ਬੜੀ ਜ਼ਿੰਮੇਦਾਰੀ ਨਾਲ ਹੈ, ਜਾਣਾ ਵੀ ਉਹਨੇ ਬੜੀ ਜ਼ਿੰਮੇਦਾਰੀ ਨਾਲ, ਅਤੇ ਚਿੱਠੀ ਢੋਲ ਨੂੰ ਪਹੁੰਚਾਰੀ ਬੜੀ ਜ਼ਰੂਰੀ ਹੈ, ਮਤਲਬ ਰਾਹ ਦੇ ਵਿੱਚ ਕਿਸੇ ਹੋਰ ਨੂੰ ਨਾ ਬਣਾ ਦੇ, ਕਿਸੇ ਹੋਰ ਨੂੰ ਚਿੱਠੀ ਨਹੀਂ ਦੇ ਰਹੀ ਬਈ, ਬਿਲਕੁਲ ਢੋਲ ਨੂੰ ਪਹੁੰਚਾ ਰਹੀ ਹੈ। ਅਤੇ ਨਿੰਮੀ ਚੌਧਰੀ ਜੀ ਤੁਹਾਨੂੰ ਇੱਥੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਮੁਹੰਮਦ ਤਾਰਕ ਪਹਿਲੀ ਵਾਰੀ ਨਹੀਂ, ਪਹਿਲੀ ਵਾਰੀ ਨਹੀਂ ਕਹਿੰਦੇ ਨੇ, ਸਲਾਮ ਵਾਲਿਆਂ ਨੂੰ 1, 2, 3, 4, 5 ਦਿਲ ਨਾਲ ਮੈਨੂੰ ਇਕੱਲੇ ਨੇ, ਨਾਲ ਕਹਿੰਦੇ ਸਲਾਮ ਵਾਲਿਆਂ ਮਾਨ ਕੀ ਹਾਲ ਚਾਲ ਆ, ਅੱਲਾ ਤੁਹਾਨੂੰ ਸਲਾਮਤ ਰੱਖੇ। ਬੜੀ ਮਿਹਰਬਾਨੀ ਮੁਹੰਮਦ ਤਾਰਕ, ਮੇਰਾ ਭਰਾ ਤਾਰਕ ਬੜਾ ਵਧੀਆ ਕਹਿੰਦੇ, ਤਾਰੇ ਖੂਬਸੂਰਤ ਸਮਾਤ ਨੂੰ ਮੇਰਾ ਸਲਾਮ ਦੇ ਦਿਓ। ਨਾਲ ਹੀ ਮੁਹੰਮਦ ਤਾਰਕ ਕਹਿੰਦਾ ਵੈ ਸ਼ਮੀ ਮਾਪੀ ਨੂੰ ਸਲਾਮ ਦੇ ਦਿਓ, ਸਲੀ ਮਾਪੀ ਸਾਡੇ ਪ੍ਰੋਗਰਾਮ 'ਚ ਆਉਂਦੀਆਂ ਨੇ, ਸਲਾਮ ਅਲੈਕਮ। ਕਿਉਂ ਸ਼ਮੀ ਮਾਪੀ ਠੀਕ ਹੈ ਨਾ, ਕੁਝ ਇੱਦਾਂ ਦੀ ਆਵਾਜ਼ ਕੱਢ ਕੇ ਬੋਲਦੀਆਂ ਨੇ। ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਜਨਾਬ, ਮੈਂ ਆਪਣੇ ਸੁਣਨ ਵਾਲਿਆਂ ਦੀ ਥੋੜ੍ਹੀ ਜਿਹੀ ਪੈਰੋਡੀ ਕਰ ਦੇਵਾਂ, ਥੋੜ੍ਹਾ ਜਿਹਾ ਹਾਸਾ ਲਾ ਦਈਏ। ਮੁਹੰਮਦ ਤਾਰਕ ਕਹਿੰਦੇ ਹਮੇਸ਼ਾ ਤੋਂ ਤੇਰਾ ਜ਼ਬਰਦਸਤ ਸ਼ੌਕ ਆ, ਬਾਤ ਹੈ ਮੇਰਾ ਭਰਾ, ਐਡੀ ਜ਼ੋਰ ਦੀ ਤੂੰ ਮੇਰੇ ਨਾਲ ਬੋਲਿਆ ਤਾਂ ਮੇਰਾ ਤੋਂ ਤਰਾਕ ਕੱਢ ਦਿੱਤਾ ਵੇਲ ਲੈ, ਉਸ ਤੋਂ ਪਹਿਲੇ ਕਿ ਮੇਰੇ ਤੂੰ ਹੋਰ ਤਰ੍ਹਾਂ ਕੱਢੇ, ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈਗੀ ਹੈ ਕਿ ਅੰਨੇ ਕੁੱਤੇ ਹਰਨਾ ਮਗਰ ਦਾ ਕੀ ਮਤਲਬ ਹੈ, ਅਤੇ ਵੱਡੇ ਸੱਟੇ ਦੇ ਬਾਰੇ ਦੀ ਗੱਲਬਾਤ ਵੀ ਕਰਨੀ ਹੈ, ਅਤੇ ਗੱਲਬਾਤ ਆਪਾਂ ਕਰਨੀ ਹੈਗੀ ਜਨਾਬ ਪੁਰਾਣੇ ਜ਼ਮਾਨੇ ਦੇ ਲੋਕਾਂ ਦੀ, ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਾਤਾਂ ਅਸੀਂ ਕਰਦੇ ਹਾਂ, ਹਰ ਵਾਰੀ ਭੂੰਗੂੜਿਆਂ ਦੀ ਗੱਲ ਵੀ ਕਰਦੇ ਹਾਂ, ਅਸੀਂ ਅੱਗ ਲੱਗੇ ਚੂਰਨ ਦੀ ਗੱਲ ਵੀ ਕਰਦੇ ਹਾਂ। ਅਤੇ ਜਨਾਬ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜਨਾਬ ਕਿ ਜਿਹੜੇ ਲੋਕ ਪੁਰਾਣੇ ਜ਼ਮਾਨੇ ਦੇ ਵਿੱਚ ਪ੍ਰਾਹੁਣੇ ਆਉਂਦੇ ਸੀ, ਉਹਨਾਂ ਵਾਸਤੇ ਜਿਹੜੇ ਅਸੀਂ ਲੇਫ ਕੱਢ ਕੇ ਰੱਖੇ, ਲੁਕੋ ਕੇ ਰੱਖੇ ਹੁੰਦੇ ਸੀ ਸਰਦੀਆਂ ਦੇ ਜ਼ਮਾਨੇ ਦੇ ਵਿੱਚ, ਉਹ ਲੇਫ ਕੱਢ ਕੇ ਯਾਨੀ ਲਿਹਾਫ, ਉਹ ਲੇਫ ਕੱਢਦੇ ਸੀ ਪੁਰਾਣੇ ਧੂਰ ਕਮਰੇ 'ਚੋਂ, ਧੂਰ ਕਮਰਾ ਮਤਲਬ ਅੰਦਰ ਦਾ ਤੀਸਰਾ ਚੌਥਾ ਪੰਜਵਾਂ ਕਮਰਾ, ਅਤੇ ਧੂਰ ਕਮਰੇ 'ਚੋਂ ਪੇਟੀਆਂ ਦੇ ਵਿੱਚੋਂ ਕੱਢਦੇ ਸੀ, ਅਤੇ ਉਹਦੇ ਵਿੱਚੋਂ ਇੱਕ ਅਜੀਬ ਜਿਹੀ ਖੁਸ਼ਬੋ ਕਹਿ ਲਓ, ਬਦਬੋ ਕਹਿ ਲਓ, ਸਮੈਲ ਕਹਿ ਲਓ, ਬਦਬੋ ਤਾਂ ਨਹੀਂ ਕੀ ਜਾ ਸਕਦੀ, ਇੱਕ ਅਜੀਬ ਜਿਹੀ ਸਮੈਲ ਆਉਂਦੀ ਹੁੰਦੀ ਸੀ, ਉਹਦੇ ਬਾਰੇ ਤੁਸੀਂ ਦੱਸੋ, ਤੁਹਾਨੂੰ ਪਤਾ ਉਹ ਯਾਦ ਹੈ ਉਹ ਕਿਉਂ? ਉਸ ਤੋਂ ਬਾਅਦ ਉਹ ਜਿਹੜੀ ਰਜਾਈ ਹੁੰਦੀ ਸੀ ਨਾ, ਉਹ ਇੰਨੀ ਮੋਟੀ ਰਜਾਈ ਹੁੰਦੀ ਸੀ, ਇੰਨੀ ਮੋਟੀ ਰਜਾਈ ਹੁੰਦੀ ਸੀ ਕਿ ਉਹਦੇ 'ਚ ਸਾਹ ਲੈਣਾ ਜਿਹੜਾ ਹੁੰਦਾ ਸੀ ਨਾ, ਉਹ ਮੁਸ਼ਕਿਲ ਹੋ ਜਾਂਦਾ ਸੀ। ਅਤੇ ਕੀ ਖਿਆਲ ਹੈ, ਤੁਹਾਨੂੰ ਯਾਦ ਹੈ ਕੁਝ ਕਿ ਨਹੀਂ ਯਾਦ ਹੈ? ਤੁਹਾਨੂੰ ਯਾਦ ਹੈ ਤਾਂ ਆਪਣੀਆਂ ਯਾਦਾਂ ਸਾਡੇ ਨਾਲ ਸ਼ੇਅਰ ਕਰੋ, ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰੋ, ਸਾਡੇ ਪ੍ਰੋਗਰਾਮ ਦੇ ਵਿੱਚ ਮੈਸੇਜ ਕਰੋ।

ਤੇ ਜਨਾਬ ਦੇ ਨਾਲ ਨਾਲ ਅਸੀਂ ਗੱਲਬਾਤ ਕਰਨੀ ਪੁਰਾਣੇ ਪੰਜਾਬ ਦੇ ਪਿੰਡ ਦੀਆਂ ਜਿਹੜੀਆਂ ਯਾਦਾਂ ਨੇ ਜਿਹੜੀਆਂ ਰਸਮਾਂ ਨੇ ਉਹਦੇ ਬਾਰੇ 'ਚ ਵੀ ਗੱਲਬਾਤ ਕਰਨੀ ਹੈ। ਪੁਰਾਣੇ ਜ਼ਮਾਨੇ ਦੀਆਂ ਪੰਜਾਬੀ ਰਸਮਾਂ ਦੇ ਬਾਰੇ 'ਚ ਅਸੀਂ ਗੱਲਬਾਤ ਕਰਦੇ ਹਾਂ। ਮੈਨੂੰ ਇਹ ਦੱਸੋ ਜਨਾਬ, ਪੁਰਾਣੇ ਜ਼ਮਾਨੇ 'ਚ ਜਿਹੜਾ ਜੇਜ਼ ਹੁੰਦਾ ਸੀ ਉਹਦੇ ਬਾਰੇ 'ਚ ਗੱਲਬਾਤ ਕਰਨੀ ਹੈ ਕਿ ਪੁਰਾਣੇ ਜ਼ਮਾਨੇ 'ਤੇ ਜਿਹੜਾ ਜੇਜ਼ ਦਿੱਤਾ ਜਾਂਦਾ ਸੀ ਉਹਦੇ 'ਚ ਕਿਹੜੀਆਂ ਕਿਹੜੀਆਂ ਖਾਸ ਚੀਜ਼ਾਂ ਹੁੰਦੀਆਂ ਸੀ। ਉਹਦੇ ਵਿੱਚ ਖਾਸ ਤੌਰ 'ਤੇ ਜਨਾਬ ਹੁੰਦਾ ਸੀ ਕਿ ਪੇਟੀ ਜਿਹੜੀ ਹੈ ਨਾ, ਪੇਟੀ ਦਿੱਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਜੇਜ਼ ਦੀ ਅਤੇ ਇਸ ਤਰ੍ਹਾਂ ਵਰੀ ਦੀ ਜਿਹੜੀ ਹੈ ਨਾ ਉਹ ਨੁਮਾਇਸ਼ ਵੀ ਕੀਤੀ ਜਾਂਦੀ ਸੀ, ਵਰੀ ਦੀ ਨੁਮਾਇਸ਼ ਵੀ ਕੀਤੀ ਜਾਂਦੀ ਸੀ। ਔਰ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜਾ ਜਦੋਂ ਜੇਜ਼ ਦਿੱਤਾ ਜਾਂਦਾ ਸੀ ਅਤੇ ਉਹਦੇ ਵਿੱਚੋਂ ਪੇਟੀ ਜਿਹੜੀ ਹੈ ਨਾ ਖੋਲ੍ਹ ਕੇ ਉਹਦੇ 'ਚੋਂ ਸਾਰੇ ਸੂਟ ਕੱਢੇ ਜਾਂਦੇ ਸੀ ਔਰ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਪੈਨਾਂ ਹੁੰਦੀਆਂ ਸੀ ਨਾ, ਜਿਹੜੀਆਂ ਔਰਤਾਂ ਹੁੰਦੀਆਂ ਸੀ ਖਾਸ ਤੌਰ 'ਤੇ ਔਰਤਾਂ ਦੇ ਵਿੱਚ ਇਹ ਚੀਜ਼ ਦਿਖਾਈ ਜਾਂਦੀ ਸੀ ਅਤੇ ਇੱਕ ਸੂਟ ਕੱਢ ਕੇ ਉਹ ਪੂਰੇ ਦਾ ਪੂਰਾ ਚਾਰੋਂ ਪਾਸੇ ਵਹਾਉਂਦੇ, ਇਹ ਪਹਿਲਾ ਸੂਟ ਹੈ, ਇਹ ਦੂਸਰਾ ਸੂਟ ਹੈ, ਇਹ ਤੀਸਰਾ ਸਾਟਨ ਦਾ ਸੂਟ ਹੈ, ਇਹ ਮਖਮਲ ਦਾ ਸੂਟ ਹੈ, ਇਹ ਚਾਦਰ ਹੈ, ਇਹ ਚਾਦਰ ਫਲਾਨੀ ਜਗ੍ਹਾ ਤੋਂ ਆਈ ਹੈ, ਇੰਗਲੈਂਡ ਤੋਂ ਆਈ ਹੈ, ਇਹ ਕਵਿਤੋਂ ਘੱਲੀ ਮੇਰੇ ਭਰਾ ਨੇ। ਅੱਛਾ, ਉਹਦੇ ਨਾਲ ਨਾਲ ਟੂੰਬਾਂ ਵਹਾਈਆਂ ਜਾਂਦੀਆਂ ਸੀ, ਟੂੰਬਾਂ ਦੇ ਬਾਰੇ 'ਚ ਵੀ ਦੱਸਿਆ ਜਾਂਦਾ ਸੀ। ਉਹਦੇ ਨਾਲ ਨਾਲ ਜਿਸ ਦੇ ਵਿੱਚ ਜਿਹੜੀਆਂ ਚਾਦਰਾਂ ਹੁੰਦੀਆਂ ਸੀ ਉਹ ਦੇਣ ਵਾਲੀਆਂ ਜਿਹੜੀਆਂ ਚਾਦਰਾਂ ਉਹ ਦਿੱਤੀਆਂ ਜਾਂਦੀਆਂ ਸੀ। ਸਭ ਤੋਂ ਵਧੀਆ ਜਿਹੜੀ ਚੀਜ਼ ਹੁੰਦੀ ਸੀ ਉਹ ਟੇਪ ਰਿਕਾਰਡ ਹੁੰਦਾ ਸੀ ਜਨਾਬ, ਟੇਪ ਰਿਕਾਰਡ ਸਾਰੇ ਦੇ ਸਾਰੇ ਲੋਕ ਬੜੇ ਖੁਸ਼ ਹੋ ਕੇ ਵੇਚਦੇ ਸੀ। ਨਾਲ ਕੇਸਟਾਂ ਹੁੰਦੀਆਂ ਸੀ, ਨਾਲ ਟੇਪ ਰਿਕਾਰਡ ਹੁੰਦਾ ਸੀ। ਕੇਸਟ ਤਾਂ ਵੈਸੇ ਇੱਕ ਅੱਧੀ ਹੁੰਦੀ ਸੀ ਅਤੇ ਟੇਪ ਰਿਕਾਰਡ ਚਾਰੋਂ ਪਾਸੇ ਵਹਾਇਆ ਜਾਂਦਾ, ਇੱਕ ਸਪੀਕਰ ਵਾਲਾ ਟੇਪ ਰਿਕਾਰਡ ਹੋਏ ਹੋਏ ਹੋਏ ਹੋਏ ਵਿੱਚ ਰੇਡੀਓ ਵੀ ਚੱਲਦਾ ਸੀ, ਉਸ ਵੇਲੇ ਵੀ ਰੇਡੀਓ ਚੱਲਦਾ ਸੀ ਜਨਾਬ। ਟੇਪ ਰਿਕਾਰਡ ਦੇ ਨਾਲ ਜਿਹੜਾ ਡਿਜੀਟਲ ਫੈਨ ਹੁੰਦਾ ਸੀ ਜਾਂ ਫਿਰ ਟੇਬਲ ਫੈਨ ਹੁੰਦਾ ਸੀ, ਪੱਖਾ ਵੀ ਵਹਾਇਆ ਜਾਂਦਾ, ਸਿਲਾਈ ਮਸ਼ੀਨ ਵੀ ਹੁੰਦੀ ਸੀ, ਉਹ ਲੇਟੈਸਟ ਚੀਜ਼ ਜਿਹੜੀ ਹੁੰਦੀ ਸੀ ਨਾ ਉਹ ਵਾਸ਼ਿੰਗ ਮਸ਼ੀਨ ਹੁੰਦੀ ਸੀ। ਅਤੇ ਜਨਾਬ ਇਹ ਚੀਜ਼ਾਂ ਜਿਹੜੀਆਂ ਸੀ ਇਹ ਜੇਜ਼ ਦੇ ਵਿੱਚ ਖਾਸ ਤੌਰ 'ਤੇ ਦਿੱਤੀਆਂ ਜਾਂਦੀਆਂ ਸੀ ਔਰ ਲੋਕ ਜਿਹੜੇ ਸੀ ਇਹਨਾਂ ਨੂੰ ਆਮ ਤੌਰ ਦੇ ਉੱਤੇ ਜਿਹੜਾ ਨਾ ਜੇਜ਼ ਦੇ ਨਾਲ ਇਹ ਚੀਜ਼ਾਂ ਕੁੜੀ ਦੇ ਨਾਲ ਹੀ ਉਹਦੇ ਸਹੁਰਿਆਂ ਦੇ ਘਰ ਭੇਜੀ ਜਾਂਦੀ ਸੀ। ਤੁਹਾਨੂੰ ਯਾਦ ਹੈ ਅਗਰ ਤੁਸੀਂ ਕੁਛ ਇਹਦੇ 'ਚ ਐਡ ਕਰਨਾ ਚਾਹੋ ਤਾਂ ਜ਼ਰੂਰ ਕਰਨਾ। ਇਸ ਤਰ੍ਹਾਂ ਹੀ ਵਰੀ ਜਿਹੜੀ ਹੈ ਨਾ ਉਹ ਵਹਾਈ ਜਾਂਦੀ ਸੀ ਕਿ ਅਸੀਂ ਆਪਣੀ ਜਿਹੜੀ ਨੂੰਹ ਵਾਸਤੇ ਆ ਨਾ ਇਹ ਚੀਜ਼ਾਂ ਲੈ ਕੇ ਆਏ ਹਾਂ। ਔਰ ਤੁਹਾਨੂੰ ਪਤਾ ਵਰੀ ਕੀ ਹੁੰਦੀ ਹੈ, ਜਿਹਨੂੰ ਉਰਦੂ 'ਚ ਕਹਿੰਦੇ ਨੇ ਵਰੀ, ਹਾਂ ਠੀਕ ਹੋ ਗਿਆ ਜਨਾਬ। ਅਤੇ ਉਹ ਵਰੀ ਲੈ ਕੇ ਆਉਂਦੇ ਸੀ ਅਤੇ ਵਰੀ ਦੇ ਵਿੱਚ ਮੁਖਤਲਿਫ ਕਿਸਮ ਦੇ ਕੱਪੜੇ ਜਿਹੜੇ ਸੀ ਲਿਫਾਫੇ 'ਚ ਪੈਕ ਕੀਤੇ ਹੁੰਦੇ ਸੀ ਉਹ ਵਹਾਉਂਦੀਆਂ ਸੀ ਕਿ ਜਿਹਨੇ ਇੰਨੇ 17 ਸੂਟ ਲੈ ਕੇ ਆਏ ਅਸੀਂ, 12 ਸੂਟ ਲੈ ਕੇ ਆਏ ਹਾਂ, 15 ਸੂਟ ਲੈ ਕੇ ਆਏ ਹਾਂ। ਔਰ ਉਹਦੇ ਨਾਲ ਨਾਲ ਜਿਹੜੀਆਂ ਟੂੰਬਾਂ ਤੋਂ ਮੁਰਾਦ ਤੁਹਾਨੂੰ ਪਤਾ ਟੂੰਬਾ ਕਿਹਨੂੰ ਕਹਿੰਦੇ ਸੀ? ਨਹੀਂ ਪਤਾ, ਕਰ ਲਓ ਗੱਲ, ਮੈਨੂੰ ਕੀ ਫਾਇਦਾ ਹੋਇਆ ਜਨਾਬ ਜੀ, ਮੈਂ ਹੀ ਸਾਰਾ ਕੁਝ ਦੱਸਣਾ, ਹੋਈ ਜੇ ਮੈਂ ਹੀ ਸਾਰਾ ਕੁਝ ਦੱਸ ਰਿਹਾ ਤਾਂ ਫਿਰ ਤੁਸੀਂ ਮੈਨੂੰ ਕੀ ਦੱਸਣਾ? ਕਿਉਂ ਸਾ ਜੀਰਾ, ਠੀਕ ਹੈ ਨਾ, ਉਹ ਨਾਮਿਆ ਉਹ ਮੇਰੀ ਗੱਲ ਦੇ ਵਿੱਚ ਆ ਕੇ ਬੋਲ, ਉਹ ਤੂੰ ਵੀ ਦੱਸ, ਉਹ ਨਹੀਂ ਤਾਂ ਮੈਂ ਮੁੱਕਾ ਕੱਢ ਮਾਰਾਂਗਾ ਦੁਸ਼ਮਾਂ ਦੁਸ਼ਮਾਂ। ਅਤੇ ਜਨਾਬ ਟੂੰਬਾ ਕਹਿੰਦੇ ਸੀ ਸੋਨੇ ਦੇ ਜੇਵਰਾਂ ਨੂੰ, ਅਤੇ ਜਨਾਬ ਉਹ ਵੀ ਵਹਾਈਆਂ ਜਾਂਦੀਆਂ ਸੀ। ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਤੈਅ ਕਰਕੇ ਅਤੇ ਭੇਜ ਦਿੱਤੀਆਂ ਜਾਂਦੀਆਂ ਸੀ। ਇਹ ਜਿਹੜੀ ਗੱਲਬਾਤ ਹੈ ਨਾ ਇਹ ਹੈਗੀ ਜੇ ਵਰੀ ਦੇ ਅਤੇ ਜੇਜ਼ ਦੇ ਬਾਰੇ 'ਚ। ਅੱਜ ਕੱਲ੍ਹ ਦੇ ਜ਼ਮਾਨੇ 'ਚ ਨਾ ਵਰੀ ਦਾ ਪਤਾ ਲੱਗਦਾ ਨਾ ਜੇਜ਼ ਦਾ ਪਤਾ ਲੱਗਦਾ। ਵੈਸੇ ਮੇਰੀ ਜਿਹੜੀ ਜਦੋਂ ਤੱਕ ਮੇਰੀ ਜ਼ਾਤੀ ਖਿਆਲ ਹੈ, ਮੇਰਾ ਜਿਹੜਾ ਜ਼ਾਤੀ ਖਿਆਲ ਹੈ, ਜੇਜ਼ ਦੇਣਾ ਜਿਹੜਾ ਨਾ ਉਹ ਮੇਰਾ ਨਹੀਂ ਖਿਆਲ ਕਿ ਮੁਫਤ ਦਾ ਬੋਝ ਜਿਹੜਾ ਵਾਲਦਿਆਂ ਦੇ ਉੱਤੇ ਪਾਇਆ ਜਾਏ। ਅਗਰ ਕੋਈ ਆਪਣੀ ਮਰਜ਼ੀ ਨਾਲ, ਮੈਂ ਕੋਈ ਵੀ ਆਪਣਾ ਕਮੈਂਟ ਨਹੀਂ ਦੇਣਾ ਚਾਹੁੰਦਾ, ਮੈਨੂੰ ਜੇਜ਼ ਦੇਣਾ ਜਾਂ ਜੇਜ਼ ਲੈਣਾ ਬਿਲਕੁਲ ਵੀ ਪਸੰਦ ਨਹੀਂ। ਔਰ ਮੇਰਾ ਖਿਆਲ ਹੈ ਕਿ ਕਿਸੇ ਵੀ ਸ਼ਰੀਫ ਆਦਮੀ ਨੂੰ ਇਹ ਨਹੀਂ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਦਾ ਬੋਝ ਜਿਹੜਾ ਨਾ ਉਹ ਕਿਸੇ ਦੇ ਉੱਤੇ ਵੀ ਪਾਵੇ ਅਤੇ ਕੋਈ ਇਸ ਤਰ੍ਹਾਂ ਦਾ ਬੋਝ ਕੋਈ ਖੁਦ ਵੀ ਬਰਦਾਸ਼ਤ ਕਰੇ। ਵਨ ਐਫ ਐਮ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਕੁਝ ਅਸੀਂ ਗੱਲਬਾਤ ਕਰਾਂਗੇ ਜਨਾਬ ਤੇਲ ਮਹਿੰਦੀ ਦੀ ਵੀ, ਤੇਲ ਮਹਿੰਦੀ ਦੇ ਹਵਾਲੇ ਨਾਲ ਜਿਹੜੀਆਂ ਰਸਮਾਂ ਸੀ ਉਹਦੇ ਬਾਰੇ 'ਚ ਅਗਰ ਤੁਸੀਂ ਕੁਛ ਐਡ ਕਰਨਾ ਚਾਹੋ, ਕੁਛ ਸ਼ਾਮਿਲ ਕਰਨਾ ਚਾਹੋ ਤਾਂ ਜ਼ਰੂਰ ਕਰਨਾ। ਕਹਿੰਦੇ ਸ਼ਾਮਿਲ ਕਰਾਂਗਾ ਜਨਾਬ ਇੱਕ ਬਹੁਤ ਹੀ ਖੂਬਸੂਰਤ ਜਿਹਾ ਡਾਇਲੋਗ ਵੀ, ਅਤੇ ਉਹਦੇ ਨਾਲ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਅਤੇ ਤੁਹਾਡੀਆਂ ਕੁਝ ਹੋਰ ਨਾਮ ਸਾਡੇ ਤੱਕ ਪਹੁੰਚੇ ਨੇ। ਇਹ ਸਾਡੇ ਨਾਲ ਮੌਜੂਦ ਨੇ ਜਨਾਬ ਫੌਜ਼ੀਆ ਜੀ। ਫੌਜ਼ੀਆ ਜੀ ਨੇ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ, ਕਹਿੰਦੇ ਜਨਾਬ ਬੜੇ ਦਿਨਾਂ ਬਾਅਦ ਤੁਹਾਡਾ ਪ੍ਰੋਗਰਾਮ ਸੁਣਨ ਨੂੰ ਮਿਲਿਆ, ਬੜਾ ਮਜ਼ਾ ਆ ਰਿਹਾ ਸੁਣਨ ਦਾ।

0: ਅੱਛਾ ਉਹਦੇ ਨਾਲ ਲੈ ਹੁੰਦਾ ਸੀ ਕਿ ਜਦੋਂ ਬਰਾਤ ਆਉਂਦੇ ਸੀ ਨਾ ਅਤੇ ਉਦੋਂ ਤਾਂ ਜਿਹੜੇ ਨਾ ਚੰਗੀ ਤਰ੍ਹਾਂ ਪੈਸੇ ਜਿਹੜੇ ਸੀ ਨਾ ਉਹ ਵੀ ਵਾਰ ਕੇ ਸਿੱਟੇ ਜਾਂਦੇ ਸੀ ਔਰ ਲੁਟੇਰੇ ਜਿਹੜੇ ਹੁੰਦੇ ਸੀ ਨਾ ਉਹਨਾਂ 'ਚ ਅਸੀਂ ਵੀ ਨਿਕਰ ਪਾ ਕੇ ਸ਼ਾਮਿਲ ਹੁੰਦੇ ਸਾਂ ਅਤੇ ਜਨਾਬ ਪੈਸੇ ਵੱਡੇ ਵੱਡਾ ਅੰਨਾ ਦਿਹਾਨੀ ਚੁਆਨੀ ਪੌਲੀ ਹੈ ਵੱਡਾ ਪੈਸਾ ਛੋਟਾ ਪੈਸਾ ਇਹ ਸਾਰੇ ਪੈਸੇ ਜਿਹੜੇ ਸੀ ਨਾ ਉਹ ਚੰਗੀ ਤਰ੍ਹਾਂ ਵਾਰੇ ਜਾਂਦੇ ਸੀ ਯਾਨੀ ਸਿੱਟੇ ਜਾਂਦੇ ਸੀ ਅਸਲ 'ਚ ਸਦਕਾ ਹੀ ਹੁੰਦਾ ਖੈਰ ਜਨਾਬ ਬੱਚਿਆਂ ਨੂੰ ਕੀ ਪਤਾ ਕਿ ਸਦਕਾ ਕਿ ਕੀ ਹੈ ਉਹ ਚੁੱਕ ਕੇ ਪੈਸੇ ਜਮ੍ਹਾਂ ਕਰਕੇ ਅਤੇ ਜਾ ਕੇ ਗਿੱਟਾ ਖਾ ਲਿਆ ਕਿਤੇ ਜਾ ਕੇ ਗੋਲਾ ਖਾ ਲਿਆ ਕਿਤੇ ਜਾ ਕੇ ਕੁਲਫੀ ਖਾ ਲਈ ਅਤੇ ਜਨਾਬ ਇਹ ਜਿਹੜੀਆਂ ਰਸਮਾਂ ਰਿਵਾਜ਼ ਜਿਹੜੇ ਸੀ ਇਹ ਬੜੇ ਮਜ਼ੇਦਾਰ ਹੁੰਦੇ ਸੀ ਸ਼ਾਦੀਆਂ ਵਿਆਹਾਂ ਦੇ ਅੱਜ ਕੱਲ੍ਹ ਵੀ ਸਾਨੂੰ ਕਿਤੇ ਨਾ ਕਿਤੇ ਵੇਖਣ ਨੂੰ ਮਿਲਦਾ ਸ਼ਾਦੀ ਹਾਲ ਦੇ ਬਾਹਰ ਸਾਨੂੰ ਨਜ਼ਰ ਆਉਂਦਾ ਕੁਝ ਲੋਕ ਪੈਸੇ ਲੁਟਾਉਂਦੇ ਨਜ਼ਰ ਆਉਂਦੇ ਨੇ ਜਦੋਂ ਕਿ ਇੰਨੇ ਹੀ ਲੁਟਾਉਣੇ ਚਾਹੀਦੇ ਸ਼ਰਾਫਤ ਦੇ ਨਾਲ ਹੀ ਬੰਦਾ ਸਕੂਨ ਦੇ ਨਾਲ ਕਿਸੇ ਨੂੰ ਸਦਕਾ ਦੇ ਦੇਵੇ ਸਦਕੇ ਦੇ ਪੈਸੇ ਹੁੰਦੇ ਨੇ ਉਹਦੇ ਨਾਲ ਨੁਕਸਾਨ ਇਹ ਹੁੰਦਾ ਕਿ ਕੁਝ ਐਸੇ ਲੋਕ ਵੀ ਸ਼ਾਮਿਲ ਹੋ ਜਾਂਦੇ ਨੇ ਤੁਹਾਡੀ ਬਰਾਤ ਦੇ ਵਿੱਚ ਪੈਸੇ ਲੁੱਟਣ ਦੇ ਬਹਾਨੇ ਕਿ ਜਿਹੜੀਆਂ ਤੁਹਾਡੀਆਂ ਜੇਬਾਂ ਦੇ ਸਫਾਈ ਕਰ ਜਾਂਦੇ ਨੇ ਤੁਹਾਡੇ ਮੋਬਾਈਲ ਫੋਨ ਕੱਢ ਕੇ ਲੈ ਜਾਂਦੇ ਨੇ ਤੁਹਾਡੀਆਂ ਚੀਜ਼ਾਂ ਚੋਰੀ ਕਰ ਲੈਂਦੇ ਨੇ ਧਿਆਨ ਨਾਲ ਭਾਜੀ ਧਿਆਨ ਦੇ ਨਾਲ ਅਤੇ ਕੁਝ ਲੋਕ ਮੇਰੇ ਵਰਗੇ ਵੀ ਹੁੰਦੇ ਨੇ ਜਨਾਬ ਬੜਾ ਆਪਣੀਆਂ ਚੀਜ਼ਾਂ ਨੂੰ ਬੜਾ ਸੰਭਾਲ ਕੇ ਰੱਖਦੇ ਨੇ ਅਤੇ ਜੇਬਾਂ ਦੇ ਉੱਤੇ ਹੱਥ ਰੱਖੀ ਰੱਖਦੇ ਨੇ ਅਤੇ ਨਾਲ ਨਾਲ ਸ਼ਾਦੀ ਨੂੰ ਇੰਜੋਏ ਵੀ ਕਰਦੇ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਜਦੋਂ ਸਾਹਮਣੇ ਖਾਣਾ ਆਉਂਦਾ ਤਾਂ ਫਿਰ ਤੁਸੀਂ ਕਹਿੰਦੇ
1: ਨੇ
0: ਪਰ ਹੁਣ ਐਫ ਐਮ ਪਾਕਿਸਤਾਨ ਤੋਂ ਡਬਲਯੂ ਫੈਮਿਲੀ ਸਟੇਸ਼ਨ।

0: ਤੇ ਚੇਤਾ ਰੱਖ ਲਈ ਸੋਨੀਆ, ਤੇ ਚੇਤਾ ਰੱਖ ਲਈ ਸੋਨੀਆ। ਚੇਤਾ ਰੱਖਣਾ ਬੜਾ ਜ਼ਰੂਰੀ ਹੁੰਦਾ ਜਨਾਬ, ਅਗਰ ਤੁਸੀਂ ਚੇਤਾ ਨਹੀਂ ਰੱਖੋਗੇ, ਅਗਰ ਯਾਦ ਨਹੀਂ ਰੱਖੋਗੇ ਕਿਸੇ ਦੀ ਗੱਲ ਨੂੰ ਸੁਣੋਗੇ ਨਹੀਂ ਧਿਆਨ ਨਾਲ, ਤਾਂ ਕਿਸ ਤਰ੍ਹਾਂ ਤੁਸੀਂ ਅੱਗੇ ਤੁਰ ਸਕੋਗੇ? ਉਹ ਵੀ ਫਿਰ ਕਹੇਗਾ ਮੈਨੂੰ ਵੀ ਤੁਹਾਡੀ ਗੱਲ ਭੁੱਲ ਗਈ ਸੀ। ਇਸ ਵਾਸਤੇ ਅੱਜ ਕੱਲ੍ਹ ਦਾ ਜ਼ਮਾਨਾ ਹੈਗਾ ਜਨਾਬ, ਇੱਧਰੋਂ ਦਿਓ ਅਤੇ ਉੱਧਰੋਂ ਲਵੋ, ਉੱਧਰੋਂ ਦਿਓ ਅਤੇ ਉੱਧਰੋਂ ਲਵੋ। ਕਿਆ ਬਾਤ ਹੈ ਜਨਾਬ! ਐਮ ਨਈਮ ਟੇਲਰ ਸਾਡੇ ਪ੍ਰੋਗਰਾਮ ਨੂੰ ਕਹਿੰਦੇ ਨੇ ਗੁੱਡ ਸ਼ੋ ਸਰ ਜੀ, ਬੜੀ ਮਿਹਰਬਾਨੀ। ਐਮ ਨਈਮ ਠੀਕ ਹੈ ਮੇਰਾ ਭਰਾ ਮੁਹੰਮਦ ਉਸਮਾਨ ਨੇ ਸਾਨੂੰ ਸਲਾਮ ਕਰ ਲਿਆ, ਬੜੀ ਮਿਹਰਬਾਨੀ। ਐਮ ਨਈਮ ਟੇਲਰ ਇੱਕ ਵਾਰੀ ਫਿਰ ਕਹਿੰਦੇ ਸਦਕੇ ਵਾਰੀ ਜਾਵਾਂ ਸੋਨੀਆ, ਸ਼ਹਿਜ਼ਾਦਾ ਲੱਗਿਆ ਮੈਨੂੰ। ਕਿਆ ਬਾਤ ਹੈ! ਆਏ ਸਦਕੇ ਜਾਵਾਂ, ਆਏ ਵਾਰੀ ਜਾਵਾਂ ਸੋਨੀਆ, ਆਏ ਮੇਰੀ ਗੱਲ ਸੁਣ ਲਾ ਗੌਰ ਨਾਲ। ਐਮ ਨਈਮ ਟੇਲਰ ਔਰ ਤੂੰ ਸਹੀ ਕੱਪੜੇ ਸੀ, ਅਗਰ ਨਹੀਂ ਤਾਂ ਮੇਰੇ ਤੇਰੀ ਦੁਕਾਨ 'ਤੇ ਆ ਕੇ ਮੈਂ ਔਰ ਫਿਰ ਨਾ ਕਿ ਮੈਨੂੰ ਔਰ ਜੱਟ ਬੇਸ਼ੀ ਹੋ ਗਿਆ। ਐਮ ਉਸਮਾਨ ਅਲੀ ਸਾਡੇ ਪ੍ਰੋਗਰਾਮ 'ਚ ਕਹਿੰਦੇ ਨੇ ਆਰ ਜੀ ਸਲਾਮਾਂ ਲੈ ਕੇ ਵਾਲਿੰਗ ਸਲਾਮ। ਅਹਿਮਦ ਬਾਬਾ, ਅਹਿਮਦ ਬਾਬਾ ਔ ਖੈਰ ਮੇਰੇ ਯਾਰ ਵਸੀਮ ਦੀ ਸ਼ਹਿਜ਼ਾਦਾ ਅਹਿਮਦ ਬਾਬਾ, ਬੜੀ ਮਿਹਰਬਾਨੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਸ਼ੁਕਰੀਆ। ਔਰ ਪਹਿਲੀ ਵਾਰੀ ਅਹਿਮਦ ਬਾਬਾ ਨੇ ਸਾਡੇ ਪ੍ਰੋਗਰਾਮ 'ਚ ਕਾਲ ਕੀਤੀ, ਖੈਰੀ ਸਲਾਹ ਸਾਨੂੰ ਸਾਡੇ ਦਿਲ ਨੂੰ ਧੜਕਣ ਲੱਗਣੀ ਸ਼ੁਰੂ ਹੋ ਗਈ ਹੈ, ਧੜਕਣਾ ਸ਼ੁਰੂ ਹੋ ਗਿਆ। ਅਹਿਮਦ ਬਾਬਾ ਨੇ ਪਹਿਲੀ ਵਾਰੀ ਕਾਲ ਕੀਤੀ ਹੈ, ਔ ਬਾਬਾ ਔਰ ਸਾਡੇ ਪ੍ਰੋਗਰਾਮ 'ਚ ਦੁਬਾਰਾ ਵੀ ਕਾਲ ਕਰੀ ਸ਼ਹਿਜ਼ਾਦੇ। ਓਕੇ ਜੀ, ਗੁਲਾਬ ਨੇ ਸਾਡੇ ਪ੍ਰੋਗਰਾਮ 'ਤੇ ਕਿਹਾ ਸਲਾਮ ਵਾਲੇਕੁਮ, ਵਾਲੇਕੁਮ ਸਲਾਮ। ਗੁਲਾਬ ਜੀ ਦਾ ਦੁਬਾਰਾ ਤੋਂ ਮੈਸੇਜ ਆਇਆ, ਗੁਲਾਬ ਜੀ ਬੜੀ ਮਿਹਰਬਾਨੀ, ਖਬਰਾਂ ਵੱਲ ਵੱਧਦੇ ਹਾਂ।
1: ਅਬਦੁਲ ਕਦੀਰ ਸੇ ਖਬਰੇ ਸੁਣੀਏ, ਅਹਿਮ ਖਬਰੋਂ ਕਾ ਖੁਲਾਸਾ। ਵਜ਼ੀਰ ਆਜ਼ਮ ਕਿਰਗਿਜ਼ਸਤਾਨ ਕੇ 3 ਰੋਜ਼ਾ ਸਰਕਾਰੀ ਦੌਰੇ ਪਰ ਬਿਸ਼ਕੇਕ ਰਵਾਨਾ ਹੋ ਗਏ ਹੈ। ਵਜ਼ੀਰ ਖਜ਼ਾਨਾ ਨੇ ਤਵੱਕੋ ਜ਼ਾਹਿਰ ਕੀ ਹੈ ਕਿ ਰਵਾਂ ਮਾਲੀ ਸਾਲ ਕੇ ਦੌਰਾਨ ਮੁਲਕੀ ਮਈਸ਼ਤ 4% ਸੇ ਜ਼ਾਇਦ ਕੀ ਸ਼ਰ੍ਹਾ ਸੇ ਤਰੱਕੀ ਕਰੇਗੀ। ਮਾਰੂਫ ਕਸ਼ਮੀਰੀ ਹੁਰੀਅਤ ਰਹਿਨੁਮਾ ਸੈਯਦ ਅਲੀ ਗਿਲਾਨੀ ਸ਼ਹੀਦ ਕੀ 5ਵੀਂ ਬਰਸੀ ਕੱਲ ਮਨਾਈ ਜਾਏਗੀ। ਔਰ ਖਵਾਤੀਨ ਕੇ T20 ਏਸ਼ੀਆ ਕੱਪ ਮੇਂ ਪਾਕਿਸਤਾਨ ਔਰ ਥਾਈਲੈਂਡ ਕੇ ਦਰਮਿਆਨ ਮੈਚ ਕੱਲ ਦੁਬਈ ਮੇਂ ਖੇਲਾ ਜਾਏਗਾ।

0: Hi, this is FM 101.
1: मौसम बरसात के लिए जरूरी एहतियाती तदाबीर। तेज आंधी और बारिश में बिजली के खंबे, साइन बोर्ड्स और दरख्तों से दूर रहें। रिहायशी इमारतों की छतों की सफाई, मरम्मत और नकासी आपको यकीनी बनाएं। बरसाती नालों और सीवरेज सिस्टम के अंदर कूड़ा करकट फेंकने से इज्तनाब करें। बोसीदा और कच्चे मकानात के रिहायशी शदीद बारिश की सूरत में महफूज मकामात पर मुंतकिल हो जाएं। बच्चे, बूढ़े, खवातीन और माजूर अफराद पर हंगामी सूरत हाल में खुसूसी तवज्जो दें। ज़ेरे तामीर इमारात में दाखिल होने या रिहायश इख्तियार करने से इज्तनाब करें। नशेबी इलाकों के मकीन अपने घरों के तहखाना जात और निचली मंजिलों का अहम और कीमती सामान महफूज और बुलंद मकामात पर मुंतकिल कर लें। जानवरों को हिफाजती टीका जात लगवाएं और उनके चारे को खुश्क मकामात पर रखें। दरियाओं और बरसाती नालों में नहाने और गुजरने से परहेज करें। रेडियो, टीवी, अखबारात, फोन, एसएमएस वगैरह के जरिए मौसम और सैलाबी सूरत हाल से आगाह रहें। खड़े और बहते पानी में मौसमी और वबाई अमराज से बचाव के लिए खसूसी इकदामात करें। बिजली के आलात को पानी से दूर रखें और जमीन पर गिरी हुई तारों को छूने से इज्तनाब करें। हिफाजत सिर्फ एहतियात में।
2: मूसलाधार बारिश और शदीद झालाबारी लोगों को जख्मी और इमारतों, गाड़ियों और खड़ी फसलों को नुकसान पहुंचा सकती है। तेज और मुसलसल बारिशों से पानी छतों, घरों की बुनियादों और जोहर वगैरह में इकट्ठा होकर बाइसे तकलीफ और जानी और माली नुकसान का सबब बन सकता है। इससे बचाव के लिए ये चंद एहतियाती तदाबीर इख्तियार करें। दीवारों, छतों और बुनियादों में दरारों का मुकम्मल मुआयना करें। दीवारों और छतों में शगाफ की मरम्मत करें और इस बात को यकीनी बनाएं कि तमाम स्ट्रक्चर तेज बारिशों को बर्दाश्त करने के काबिल है। इमारतों की उखड़ती टाइलें या ईंटें उनको महफूज कर लें या हटा दें जो शदीद बारिशों के दौरान उखड़ सकती हैं और खतरा बन सकती हैं। इस बात को यकीनी बनाएं कि निकासी आपके निजाम में मलबा या कचरा ना हो ताकि पानी के जमा होने से बचा जा सके।
1: कराची, लाहौर, इस्लामाबाद, पेशावर, क्वेटा, हैदराबाद, फैसलाबाद, सियालकोट, मुल्तान, बहावलपुर, सरगोधा, लारकाना, मिट्टी, बिच्छा, खैरपुर, कोहाट, बनी, आजाद कश्मीर, द बिगेस्ट एफएम रेडियो नेटवर्क ऑफ पाकिस्तान। ट्यून इन टू द वन अबव एफएम 101.1।
3: For latest news headlines, after every 1 hour, tune into FM 101, the channel of Radio Pakistan. Radio Pakistan.
4: ਲੋ ਜਨਾਬ, ਖਬਰਾਂ ਤੋਂ ਪਹਿਲੇ ਤੁਹਾਡੇ ਨਾਮ ਪ੍ਰੋਗਰਾਮ ਸ਼ਾਮਿਲ ਕਰਦਾ ਵੀ ਭਗਵਾਨ, ਅਗਰ ਤੁਸੀਂ ਇਜਾਜ਼ਤ ਦਿਓ ਦੁਬਾਰਾ ਤੋਂ ਤੁਹਾਡੇ ਨਾਮ ਪ੍ਰੋਗਰਾਮ ਸ਼ਾਮਿਲ ਕਰ ਦੇਵਾਂ। ਅਤੇ ਜਨਾਬ, ਐਮ ਨਈਮ ਟੇਲਰ ਤੋਂ ਬਾਅਦ ਸਾਡੇ ਪ੍ਰੋਗਰਾਮ 'ਚ ਅਹਿਮਦ ਬਾਬਾ ਸ਼ਾਮਿਲ ਹੋਏ। ਕਹਿੰਦੇ ਵਨ ਵਨ ਦਾ ਲਾੜਾ, ਕਿਆ ਬਾਤ ਹੈ ਮੇਰਾ ਭਰਾ, ਓਏ ਤੂਤੀਆ ਵਜਾਓ, ਓਏ ਆਏ ਤੂਤੀਆ ਵਜਾਓ, ਓਏ ਸਾਰੇ ਦੀਆਂ ਸਾਰੀਆਂ ਚੂ ਚੂ ਚੂ ਚੂ ਚੂ ਚੂ ਚੂ ਚੂ ਚੂ ਚੂ ਚੂ ਚੂ। ਓਕੇ ਜਨਾਬ, ਐਮ ਨਈਮ ਟੇਲਰ ਸਾਡੇ ਪ੍ਰੋਗਰਾਮ 'ਚ ਕਹਿੰਦੇ ਨੇ ਜਿੰਦੇ ਰਵੋ ਸੋਨੇ, ਸ਼ੇਰ ਲੱਗਾ ਹੈ ਸ਼ਹਿਜ਼ਾਦਾ ਨਈਮ ਟੇਲਰ, ਮੈਨੂੰ ਸ਼ੇਰ ਰੱਖਦਾ ਹੈ ਆਹ ਸ਼ਰਾ ਸ਼ਹਿਜ਼ਾਦੇ ਆ। ਅਹਿਮਦ ਬਾਬਾ ਵਨ ਵਨ ਦਾ ਲਾੜਾ, ਅਹਿਮਦ ਬਾਬੇ ਨੇ ਦੁਬਾਰਾ ਕਿਹਾ ਆਹ ਸ਼ਹਿਜ਼ਾਦਾ ਆਹ ਮੇਰਾ ਜਿਗਰ ਗੋਸ਼ਾ, ਕਿਆ ਬਾਤ ਭਗਵਾਨ ਜੀ, ਅਹਿਮਦ ਬਾਬਾ ਮੇਰਾ ਭਰਾ ਪੱਕਾ ਲਾਰੀਆ ਲੱਗਦਾ ਪਿਆ ਮੈਨੂੰ। ਆਹ ਯਕੀਨ ਕਰੋ, ਇੰਝ ਲੱਗਦਾ ਜਦ ਅਹਿਮਦ ਬਾਬਾ ਨੇ ਖੱਦਾਂ ਦੇ ਦੋ ਤਿੰਨ ਖੱਦਾਂ ਦੇ ਨਾਸ਼ਤਾ ਕੀਤਾ, ਅਮਰ ਨਾ ਮਿਲ ਕੇ ਲੱਸੀ ਵੀ ਪੀਤੀ ਹੈ, ਕਿਆ ਬਾਤ ਹੈ ਜਨਾਬ। ਐਮ ਨਈਮ ਟੇਲਰ ਸਦਕੇ ਵਾਰੀ ਜਾਵਾਂ ਸੋਨਿਆ, ਸ਼ਹਿਜ਼ਾਦਾ ਲੱਗਾ। ਐਮ ਨਈਮ ਟੇਲਰ ਇੱਕ ਵਾਰੀ ਫਿਰ ਗੁੱਡ ਸ਼ੋ ਸਮਾਨ, ਕਹਿੰਦੇ ਜਨਾਬ ਸਾਰਿਆਂ ਨੂੰ ਸਲਾਮ ਫੈਸਲਾਬਾਦ ਤੋਂ। ਬਾਬਾ ਕਹਿੰਦਾ ਅਹਿਮਦ ਬਾਬਾ ਉਹ ਖੈਰ ਮੇਰੇ ਯਾਰ ਵਸੀਮ ਦੀ, ਉਹ ਸ਼ਹਿਜ਼ਾਦਾ ਅਹਿਮਦ ਬਾਬਾ ਉਹ ਮੇਰਾ ਭਰਾ। ਗੁਲਾਮ ਨੇ ਕਿਹਾ ਜੀ ਸ਼ੋ ਬੜਾ ਜ਼ਬਰਦਸਤ ਹੈਗਾ ਜੀ, ਵੈਰੀ ਨਾਈਸ ਸ਼ੋ, ਅਹਿਮਦੁੱਲਾ ਮਾਲਾ ਖੇਲ, ਸਲਾਮ ਅਲੈਕਮ, ਮੈਂ ਅਹਿਮਦੁੱਲਾ ਮਾਲਾ ਖੇਲ ਫਰੋਮ ਕੁਇਟਾ, ਵੈਲਕਮ ਟੂ ਦ ਸ਼ੋ, ਕਿਆ ਬਾਤ ਹੈ ਜਨਾਬ। ਅਹਿਮਦੁੱਲਾ ਮਾਲਾ ਖੇਲ ਬੜੀ ਮਿਹਰਬਾਨੀ, ਸਾਰੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਸਾਰਾ ਸ਼ੁਕਰੀਆ ਉਸਮਾਨ ਅਲੀ। ਐਸੀ ਚੀਜ਼ ਹੈ ਜੋ ਪਤਾ ਨਹੀਂ ਜੀ ਝੂਠ ਦੇ ਬਾਰੇ 'ਚ ਪੁੱਛ ਲਿਆ ਇਹਨਾਂ ਨੇ। ਗੁਲੀਆ ਸਿੰਘ ਨਾਲ ਬੜੀ ਮਿਹਰਬਾਨੀ, ਨਿਮੀ ਚੌਧਰੀ ਸਾਡੇ ਪ੍ਰੋਗਰਾਮ 'ਚ ਓਕੇ ਜੀ, ਉਸਮਾਨ ਅਲੀ, ਐਮ ਨੇਮ ਟੇਲਰ, ਸੋਨੀਆ, ਕੀ ਹਾਲ ਹੈ, ਅਰਸ਼ ਜ਼ਾਦੇ ਐਡਾ ਢਿੱਲਾ ਬੋਲੇਗਾ ਤਾਂ ਫਿਰ ਮਜ਼ਾ ਕਿਵੇਂ ਆਏਗਾ। ਇਸ ਤੋਂ ਬਾਅਦ ਉਸਮਾਨ ਅਲੀ ਵਸੀਮ ਜੀ, ਤੁਸੀਂ ਕਮਾਲ ਹੀ ਹੋ ਅਤੇ ਅਲਜਬਰੇ ਦਾ ਸਵਾਲ ਹੀ ਹੋ ਗਿਆ ਬਾਅਦ। ਉਸਮਾਨ ਅਲੀ ਯਕੀਨ ਕਰੋ ਮੈਨੂੰ ਮਾਸਟਰ ਜੀ ਨੇ ਇੰਨਾ ਕੁੱਟਿਆ ਸੀ, ਇੰਨਾ ਕੁੱਟਿਆ ਸੀ 7ਵੀਂ 8ਵੀਂ ਕਲਾਸ 'ਚ ਅਲਜਬਰੇ ਦੇ ਸਵਾਲ ਤੋਂ ਕਿ ਅੱਜ ਤੱਕ ਮੈਨੂੰ ਅਲਜਬਰਾ ਕੋਈ ਨਹੀਂ ਜੀ, ਇਹ ਮੇਰਾ ਭਰਾ ਮੈਂ ਕੋਈ ਐਡਾ ਮੁਸ਼ਕਿਲ ਨਹੀਂ ਹੈਗਾ। ਉਸਮਾਨ ਅਲੀ ਬੜੀ ਮਿਹਰਬਾਨੀ ਮੇਰੇ ਪ੍ਰੋਗਰਾਮ 'ਚ ਗੱਲ ਕਰਨ ਦਾ, ਬਹੁਤ ਸਾਰਾ ਸ਼ੁਕਰੀਆ। ਅਲਹਮਦੁਲਿਲਾ ਮਾਲਾ ਖੇਲ ਕਹਿੰਦੇ ਦੁਨੀਆ ਵਿੱਚ ਉਹ ਹਕੂਮਤ ਤਰੱਕੀਆਂ ਕਰਤੀਆਂ ਨੇ ਜਿਹੜੀਆਂ ਗਲਤੀਆਂ ਦਾ ਇਤਰਾਫ਼ ਕਰਕੇ ਅਤੇ ਸਲਾਹ ਦਾ ਜਜ਼ਬਾ ਆਮ ਹੋਵੇ ਜਿਹਨਾਂ ਦੇ ਵਿੱਚ, ਮਤਲਬ ਜਿਹੜੀਆਂ ਗਲਤੀਆਂ ਕਰ ਲੈਣ ਅਤੇ ਮੰਨ ਵੀ ਲੈਣ ਅਤੇ ਉਹਨਾਂ ਨੂੰ ਸਹੀ ਵੀ ਕਰ ਲੈਣ। ਅਲਹਮਦੁਲਿਲਾ ਮਾਲਾ ਖੇਲ ਯਾਰ, ਤੁਮ ਇਨਸਾਨ ਨਹੀਂ ਹੋ, ਤੁਮ ਤੋ ਕਮਾਲ ਕੀ ਬਾਤ ਕਰਦੇ ਹੋ, ਮੇਰਾ ਤਾਂ ਦਿਲ ਚਾਹਤਾ ਕਿ ਤੁਹਾਰੇ ਗਲੇ ਕੇ ਅੰਦਰ ਮੈਂ ਫੂਲੋ ਕਾ ਗੁਲਾਬ ਕੇ ਫੂਲੋ ਕਾ ਹਾਰ ਡਾਲੂੰ, ਤੁਮ ਇਤਨੀ ਖੂਬਸੂਰਤ ਬਾਤ ਹੈ, ਓਏ ਖੋਚੋ ਤੁਮ ਕਾਹਤੇ ਇਤਨੀ ਖੂਬਸੂਰਤ ਖੂਬਸੂਰਤ ਬਾਤ ਨਿਕਾਲ ਕੇ ਲਾਤੇ ਹੋ, ਬਈ ਬਈ ਮੇਰਾ ਮੇਰੀ ਜਾਨ ਮੇਰਾ ਭਾਈ। ਅਲਹਮਦੁਲਿਲਾ ਮਾਲਾ ਖੇਲ। ਉਸਮਾਨ ਅਲੀ ਵਸੀਮ ਜੀ ਤੁਸੀਂ ਕਮਾਲ ਅਤੇ ਅੱਜ ਅਲਜਬਰੇ ਦੇ ਸਵਾਲ ਓਕੇ ਜੀ। ਐਮ ਨੇਮ ਟੇਲਰ, ਮੁਹੰਮਦ ਤਾਰਿਕ, ਮੁਹੰਮਦ ਤਾਰੀ ਨੇ ਇੱਕ ਨਹੀਂ ਦੋ ਨੇ ਤਿੰਨ ਚਾਰ ਸਾਨੂੰ ਸਲਾਮ ਕਰ ਲੈਣੇ, ਤੁਹਾਡੇ ਪੈਗਾਮਾਂ ਦੀ ਮੈਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਹਮੇਸ਼ਾ ਮੈਂ ਔਂਸੀਆਂ ਪਾਉਂਦਾ ਰਹਿੰਦਾ। ਤੁਸੀਂ ਤੁਹਾਨੂੰ ਦੱਸਣੇ ਔਂਸੀਆਂ ਕੀ ਹੁੰਦੀਆਂ ਨੇ, ਔਂਸੀਆਂ ਪਾਵਾਂ ਚੰਨਾ ਤੇਰੀ ਯਾਦ ਵਿੱਚ ਔਂਸੀਆਂ ਪਾਵਾਂ, ਆਏ ਹਾਏ ਹਾਏ ਸਾਰੀ ਰਾਤ ਜਾਗਾਂ, ਫਿਰ ਮੈਂ ਸਾਰੀ ਰਾਤ ਜਾਗਾਂ। ਠੀਕ ਹੋ ਗਿਆ ਜਨਾਬ, ਉਸ ਤੋਂ ਬਾਅਦ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਇੱਕ ਖੂਬਸੂਰਤ ਜਿਹਾ ਡਾਇਲੋਗ, ਅਤੇ ਜਿਹੜੇ ਲੋਕ ਇਸ ਡਾਇਲੋਗ ਨੂੰ ਸੁਣਨਾ ਚਾਹੁੰਦੇ ਨੇ, ਮੈਨੂੰ ਪਤਾ ਸਾਰੇ ਸੁਣਨਾ ਚਾਹੁੰਦੇ ਨੇ, ਸਭ ਤੋਂ ਪਹਿਲੇ ਨੰਬਰ 'ਤੇ ਸ਼ਹਿਜ਼ਾਦ ਸੁਣਨਾ ਚਾਹੁੰਦਾ, ਅਤੇ ਜਨਾਬ ਤੁਹਾਡੇ ਵਾਸਤੇ ਇਹ ਪ੍ਰੋਗਰਾਮ 'ਚ ਅਸੀਂ ਡਾਇਲੋਗ ਸ਼ਾਮਿਲ ਕਰਾਂਗੇ। ਫਿਲਮ ਤੁਹਾਨੂੰ ਪਤਾ ਕਿਹੜੀ, ਤੁਹਾਡੀ ਜਿੰਨੀ ਜਾਣੀ ਪਛਾਣੀ ਮੰਨੀ ਪਰਮੰਨੀ ਫਿਲਮ ਹੈ। ਹੁਣ ਉਹ ਜਿਹੜਾ ਵਿਲਨ ਹੈ ਉਹ ਦੂਰੋਂ ਆ ਰਿਹਾ ਅਤੇ ਰਾਹ 'ਚ ਗੱਡਾ ਜਿਹੜਾ ਨਾ ਉਹ ਗੱਡਾ ਫਸਿਆ ਪਿਆ ਭਰਿਆ ਆ ਪੱਠਿਆਂ ਦਾ, ਠੀਕ ਹੈ ਨਾ, ਉਹ ਉਹਨੂੰ ਨਿਕਲਦਾ ਨਹੀਂ ਪਿਆ ਅਤੇ ਉਹਨੂੰ ਵੀ ਜਲਦੀ ਹੈ ਅਤੇ ਉਹਨੂੰ ਕੱਢਣਾ ਚਾਹੁੰਦਾ, ਅਤੇ ਹੁਣ ਉਹ ਮਤਲਬ ਇੰਨਾ ਜਾਨਦਾਰ ਬਣਾਇਆ ਗਿਆ ਕਿ ਉਹਦੇ ਵਿੱਚ ਇੰਨੀ ਜਾਣ ਕੇ ਜਿਹੜਾ ਸੰਡਾ ਹੁੰਦਾ ਜਿਹੜਾ ਢੱਗੇ ਨੂੰ, ਦੋ ਢੱਗੇ ਮਿਲ ਕੇ ਉਹਨੂੰ ਗੱਡੇ ਨੂੰ ਖਿੱਚਦੇ ਨੇ ਅਤੇ ਉਹ ਢੱਗੇ ਜਿੰਨੀ ਤਾਕਤ ਅਤੇ ਢੱਗੇ ਜਿੰਨੀ ਤਾਕਤ ਨਹੀਂ ਹੁੰਦੀ ਦੋਵਾਂ ਢੱਗਿਆਂ 'ਚ ਕਿ ਉਹਨੂੰ ਗੱਡੇ ਨੂੰ ਬਾਹਰ ਕੱਢ ਸਕਣ, ਅਤੇ ਉਹਦੇ 'ਚ ਫਿਰ ਇੱਕ ਪਾਸੇ ਇਹ ਲੱਗ ਜਾਂਦਾ, ਦੂਸਰੇ ਪਾਸੇ ਇਹਦੇ ਕੋਲੋਂ ਵੀ ਨਹੀਂ ਨਿਕਲਦਾ, ਦੂਸਰੇ ਪਾਸੇ ਢੱਗਾ ਹੁੰਦਾ, ਇੱਕ ਪਾਸੇ ਵਿਲਨ ਹੁੰਦਾ, ਫਿਰ ਉਸ ਤੋਂ ਬਾਅਦ ਉਹ ਗੱਡਾ ਨਿਕਲ ਜਾਂਦਾ, ਅਤੇ ਉਸ ਤੋਂ ਬਾਅਦ ਕੀ ਹੁੰਦਾ, ਆਓ ਫਿਰ ਇਸ ਡਾਇਲੋਗ 'ਚ ਸੁਣੀਏ।
5: ਜਵਾਨ ਦਾ ਮੋਢਾ ਚਾਹੀਦਾ, ਖੋਲ ਦਿਓ ਇੱਕ ਸੰਡਾ।

0: ਔਕਾਤ ਤੋਂ ਵੱਧ ਵਜ਼ਨ ਨੂੰ ਮੋਢਾ ਕਦੇ ਨਹੀਂ ਦੇਦਾ।
1: ਸੋਹਣਿਆ ਪਾਂਡੀਏ
0: ਜਾਣ ਦੇ ਯਾਰਾ, ਜੇ ਨਾ ਦੱਸ ਦਿੱਤਾ ਤੇ ਤੈਨੂੰ ਤਾਪ ਚੜ ਜਾਏਗਾ।
1: ਗੱਜ ਦੇ ਫੜੇ ਨੇ ਪਰ ਵੱਸਦਾ ਕੋਈ ਨਹੀਂ,
0: ਵੱਸ ਪਿਆ ਤੇ ਨੱਕ ਨੱਕ ਡੁੱਬ ਜਾਏਗਾ।
1: ਜੀ ਤੇ ਕਰਦਾ ਹੈ ਤੈਨੂੰ ਆਪਣਾ ਦੁਸ਼ਮਣ ਮੰਨ ਲਵਾ,
0: ਤੇ ਫਿਰ ਅੱਜ ਮੈਂ ਇੱਕ ਤੇਰੇ ਤੋਂ ਵੀ ਵੱਡੇ ਬਦਬਖਤ ਵੱਲ ਜਾ ਰਿਹਾ। ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ,
2: ਫਿਰ ਮਿਲੇ
0: ਤੇ ਨਸਲ ਦਾ ਬਹਾਨਾ ਸੋਚ ਕੇ ਆਈ। ਅੱਜ ਮੈਂ ਤੈਨੂੰ ਸਿਰਫ ਇਸ ਲਈ ਛੱਡ ਦਿੱਤਾ ਕਿ ਮੈਨੂੰ ਵੀ ਜ਼ਰੂਰੀ ਕੰਮ ਹੈ,
1: ਤੇ ਫਿਰ ਉਸੇ ਦਿਨ ਮੈਂ ਤੇਰਾ ਨਾਂ ਵੀ ਪੁੱਛਾਂਗਾ ਤੇ ਤੇਰੀ ਨਸਲ ਵੀ, ਜਦੋਂ ਮੈਂ ਤੈਨੂੰ ਨੀ ਬੂਤ ਕਰ ਦਿਆਂਗਾ।
0: ਤੇਰਾ ਵੈਰ ਸਿਰਫ ਇੱਕ ਨਸਲ ਤੱਕ ਚੱਲਦਾ ਹੋਏਗਾ, ਮੈਂ ਉਸਰੇ ਤੱਕ ਮਾਰ ਦੇਣਾ।
1: ਜ਼ਿੰਦਗੀ ਰਹੀ ਤੇ ਜ਼ਰੂਰ ਮਿਲਾਂਗੇ ਸੋਹਣਿਆ।
3: ਚੁੱਪ ਕਰਕੇ ਗੱਡੀ ਦੇ ਵਿੱਚ ਬਹਿ ਜਾ,
4: ਜ਼ਰੂਰ ਮਿਲਾਂਗੇ ਸੋਹਣਿਆ। ਮਾਮਾ ਸ਼ਹਿਜ਼ਾਦੀ ਪਸੰਦ ਚੁੱਪ ਕਰਕੇ ਗੱਡੀ ਦੇ ਵਿੱਚ ਪਏ ਨੂੰ ਮੁਰ ਚਪੇੜ ਮਾਰਾਂਗੇ ਨਹੀਂ ਤੂੰ ਇੱਕ ਛਿੱਡਾਂਗਾ ਉਲਟੇ ਹੱਥ ਦੀ। ਸੁਣਦੇ ਰਹੋ ਮਾਮਾ ਰਫੇ ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਨਾਲ।

0: ਉਹ ਚੁੱਪ ਕਰਕੇ ਗੱਡੀ ਦੇ ਵਿੱਚ ਬੈਠ ਜਾ ਤੇ ਬੋਲੇਗੀ ਚਪੇੜ ਖਾਏਗੀ ਕਿੰਨੇ ਕਾਲ ਕੀਤੀ ਹੈ ਮੈਨੂੰ ਸ਼ਮੀਮ ਜੀ ਕੀ ਹਾਲ ਏ
1: ਜੀ? ਅਲਹਮਦੁਲਿਲਾ ਅੱਲਾ ਦਾ ਸ਼ੁਕਰ, ਮੈਂ ਬਿਲਕੁਲ ਠੀਕ ਠਾਕ ਹਾਂ। ਵਸੀਮ ਸਾਹਿਬ ਆਪ ਕੈਸੇ ਹੋ ਤੁਸੀਂ?
0: ਸ਼ੁਕਰ ਅੱਲਾ ਦਾ ਠੀਕ ਠਾਕ। ਤੁਹਾਡੇ ਸਾਹਮਣੇ ਵੇਖੋ ਬੜਕਾ ਛੜਕਾ ਮਾਰਦਾ ਪਿਆ ਮੈਂ।
1: ਹਾਂਜੀ ਮੈਂ ਸੁਣ ਰਹੀ ਹਾਂ।
0: ਠੀਕ ਹੋ ਗਿਆ, ਠੀਕ ਹੋ ਗਿਆ
1: ਜੀ। ਤੇ ਆ ਜੇ ਤੁਹਾਡੇ ਸਵਾਲ ਵੱਲ ਕੇ, ਜਿਹੜਾ ਕਹਿੰਦੇ ਨਾ ਵੱਡੇ ਸੱਟੇ ਦੇ ਰਿਸ਼ਤੇ, ਪਹਿਲੇ ਵਕਤਾਂ 'ਚ ਜਿਹੜੇ ਸਾਡੇ ਸਿੱਧੇ ਸਾਡੇ ਬਜ਼ੁਰਗ ਹੁੰਦੇ ਸੀ ਕਰ ਲੈਂਦੇ ਸੀ ਵਸੀਮ ਸਾਹਿਬ, ਹੁਣ ਤੇ ਮੇਰਾ ਖਿਆਲ ਕਹਿੰਦਾ ਜਿੱਥੇ ਤੱਕ ਕੋਈ ਨਹੀਂ ਕਰਦਾ ਵੱਡੇ ਸੱਟਾਂ ਦੇ।
0: ਅੱਛਾ, ਕਿਉਂ, ਕੀ ਵਜ੍ਹਾ?
1: ਔਰ ਇਹ ਕਰਨੇ ਵੀ ਨਹੀਂ ਚਾਹੀਦੇ। ਇਸ ਵਾਸਤੇ ਅਗਰ ਇੱਕ ਘਰ 'ਚ ਕੋਈ ਥੋੜ੍ਹੀ ਬਹੁਤੀ ਮਸਲਾ, ਕੋਈ ਲੜਾਈ ਝਗੜਾ ਪੈ ਜਾਵੇ, ਦੂਸਰੇ ਘਰ 'ਚ ਧੱਕੋ ਧੱਕੀ ਵਧੋ ਵਧੀ ਲੜਾਈ ਪੈ ਜਾਂਦੀ। ਜਿਹੜਾ ਹੱਸਦਾ ਵੱਸਦਾ ਘਰ ਹੋਏ ਨਾ, ਉੱਥੇ ਵੀ ਲੜਾਈ ਪੈ ਜਾਂਦੀ
0: ਹੈ।
1: ਤੇ ਹੁਣ ਤੇ ਮੇਰਾ ਖਿਆਲ ਕਹਿੰਦਾ ਕਿ ਹੁਣ ਕੋਈ ਨਹੀਂ ਵੱਟੇ ਸੱਟੇ ਦੇ ਰਿਸ਼ਤੇ ਕਰਦੇ, ਪਹਿਲੇ ਵਕਤਾਂ 'ਚ ਹੁੰਦਾ ਸੀ। ਤੇ ਬਾਕੀ ਦੂਸਰਾ ਸਵਾਲ ਤੁਹਾਡਾ, ਤੁਸੀਂ ਕਿਹਾ ਕਿ ਉਹ ਕੀ ਕਿਹੜਾ ਕਹਿ ਰਿਹਾ, ਜਿਹੜਾ ਪੰਜਾਬੀ ਚ ਕਹਿੰਦੇ ਤੁਸ ਦੇਈ ਜਾਂਦੇ, ਤੁਸ ਦੇ ਜਾਂਦੇ ਨੇ, ਤੇ ਉਹ ਉਸ ਮੌਕੇ ਤੇ ਕਿਹਾ ਜਾਂਦਾ ਕਿ ਅੰਨੇ ਕੁੱਤੇ ਹਰਨਾ ਮਗਰ ਸ਼ਿਕਾਰੀ।
0: ਮਤਲਬ ਜਿਹਨੂੰ ਕੁਝ ਆਪ ਕੁਝ ਪਤਾ ਨਹੀਂ ਤੇ ਉਹਦੇ ਪਿਛਲੇ ਪਿੱਛੇ ਉਹਦੇ ਪਿੱਛੇ ਲੱਗਿਆ ਉਹਨੂੰ ਫੜਨ ਵਾਸਤੇ। ਠੀਕ ਹੋ ਗਿਆ। ਔਰ ਸ਼ਮੀਮ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਠੀਕ ਜੇ, ਤੁਸੀਂ ਵਧੀਆ ਜੇ, ਤੁਸੀਂ ਚੰਗੇ ਜੇ? ਤੁਸੀਂ ਜਦੋਂ ਜੇਜ ਵਹਾਂਦੇ ਜੇ ਤੇ ਉਦੋਂ ਤੁਸੀਂ ਵੀ ਉਸ ਤਰ੍ਹਾਂ ਸੂਟ ਫੜ ਕੇ ਸਾਰੀਆਂ ਜਿਹੜੇ ਮਹਿਮਾਨ ਆਏ ਹੁੰਦੇ ਸੀ ਉਹਨਾਂ ਨੂੰ ਵਹਾਂਦੇ ਹੁੰਦੇ ਸੀ ਕਿ ਨਹੀਂ?
1: ਬਿਲਕੁਲ ਮੈਂ ਵਖਾਉਂਦੀ ਹੁੰਦੀ ਸੀ, ਲੇਕਿਨ ਹੁਣ ਜਿਹੜਾ ਨਾ ਵਸੀਮ ਸਾਹਿਬ, ਇਹ ਰਸਮ ਜਿਹੜੀ ਸਾਡੇ ਖਾਨਦਾਨ ਦੇ ਵਿੱਚ ਨਾ, ਅਸੀਂ ਖਤਮ ਕਰ ਦਿੱਤੀ ਬਿਲਕੁਲ।
0: ਸਾਰੀਆਂ ਜਗ੍ਹਾ ਤੇ ਖਤਮ ਹੋ ਗਈ, ਕੋਈ ਵੀ ਨਹੀਂ ਵਹਾਂਦਾ ਹੁਣ ਤਾਂ।
1: ਸੁਣੋ ਤੁਸੀਂ ਨਾ, ਹਾਂਜੀ ਇਹ ਮਹਿੰਦੀ ਦੀ ਰਸਮ, ਜਿਹੜੀ ਵਰੀ ਦਿਖਾਈ ਜਾਂਦੀ ਸੀ, ਬਾਕੀ ਉਹ ਜਿਹੜੇ ਛੁਹਾਰੇ ਤੇ ਬਤਨ ਖੋਪੜਾ ਚੀਜ਼ਾਂ ਇਕੱਠੀਆਂ ਕਰਕੇ ਤੋੜਾ ਤੋੜਾ ਲੈ ਕੇ ਜਾਂਦੇ ਸੀ ਮਾਨ ਮਾਨ, ਉਹ ਵੀ ਨਹੀਂ। ਮਤਲਬ ਕੋਈ 5-6 ਰਸਮਾਂ ਨੇ ਜਿਹੜੀਆਂ ਇਹ ਖਤਮ ਕਰ ਦਿੱਤੀਆਂ ਨੇ। ਇਸ ਵਾਰ
0: ਮਗਰ ਬਿੱਦ ਤਾਂ ਖਵਾਉਣੀ ਚਾਹੀਦੀ ਹੈ ਨਾ, ਉਹ ਤਾਂ ਬੜੀ ਜ਼ਰੂਰੀ ਹੈ ਨਾ, ਛੁਹਾਰੇ ਵਗੈਰਾ?
1: ਨਹੀਂ ਉਹ ਤਾਂ ਥੋੜੀ ਜਿਹੀ ਹੁੰਦੀ ਨਾ, ਨਿਕਾਹ ਦੇ ਹੁੰਦੇ ਨੇ ਪੈਕਟ ਥੋੜੀ ਜਿਹੀ।
0: ਹਾਂਜੀ ਹਾਂਜੀ ਹਾਂਜੀ।
1: ਜਿਹੜੀ ਉਹ ਤੋੜਾ ਭਰ ਕੇ ਪਤਾ ਨੀ ਮਨ ਨੂੰ 20 ਕਿਲੋ
0: ਨਾਲ ਨਾਲ ਪੂਰੀ ਦੀ ਪੂਰੀ ਤੋੜ ਦਿਓ, ਉਹ ਗਲਤ ਹੈ, ਉਹ ਗਲਤ ਹੈ, ਉਹ ਖਰਚਾ ਵੱਧ ਹੈ।
1: ਖਤਮ ਕਰ ਦਿੱਤੀ, ਖਤਮ ਕਰ
0: ਦਿੱਤੀ। ਕੀ ਬਾਤ ਹੈ! ਇਹਦਾ ਮਤਲਬ ਕਿ ਤੁਹਾਡੇ ਘਰ ਅਗਰ ਕੋਈ ਸ਼ਾਦੀ ਸ਼ੁਦੀ ਹੁੰਦੀ ਤੇ ਉਸੇ ਦਿਨ ਹੀ ਆ ਕੇ ਖਾ ਲਓ, ਉਸ ਤੋਂ ਬਾਅਦ ਤੁਸੀਂ ਕਹਿੰਦੇ ਸਾਰਾ ਕੁਝ ਖਤਮ ਕਰ ਦਿੱਤਾ, ਨੱਠ ਜਾ ਤੋ ਸੁੱਕੇ ਸੁੱਕੇ ਹੀ।
1: ਨਹੀਂ ਨਹੀਂ, ਸਿੰਪਲ ਚੀਜ਼ ਇਹ ਹੈ ਕਿ ਕੋਈ ਗਰੀਬ ਬੰਦਾ ਹੁੰਦਾ, ਕੋਈ ਜੇ ਬੇਟੀ ਵਾਲੇ ਗਰੀਬ ਨਹੀਂ ਕਰ ਸਕਦੇ ਸਾਰਾ।
0: ਹਾਂ ਇਹ ਤੇ ਹੈ।
1: ਤੇ ਪਹਿਲੇ ਹੁੰਦਾ ਸੀ ਕਿ ਜਿਸ
0: ਵੈਸੇ ਬਿੱਦ ਮੁੰਡੇ ਵਾਲੇ ਵੰਡਦੇ ਨੇ, ਤੁਹਾਨੂੰ ਪਤਾ ਹੀ ਹੈ,
1: ਦਿਨ ਤਾਰੀਖ ਰੱਖੀ ਜਾਂਦੀ ਸੀ, ਤੋ ਜਿੰਨੇ ਆਉਂਦੇ ਸੀ ਸਾਰਿਆਂ ਨੂੰ ਜੋੜੇ ਦਿੱਤੇ ਜਾਂਦੇ ਸੀ।
0: ਹਾਂ ਇਹ ਤੇ ਹੈ, ਇਹ ਤੇ ਹੈ।
1: ਤੇ ਉਹ ਵੀ ਜਿਹੜੀ ਰਸਮ ਖਤਮ ਕਰਦੇ, ਬਸ ਉਹ ਜਿਸ ਦਿਨ ਸ਼ਾਦੀ ਹਾਲ।
0: ਮਗਰ ਮਗਰ ਮਗਰ ਸ਼ਮੀਮ ਆਪੀ ਜੀ, ਗੱਲ ਇੰਨੀ ਹੈ ਕਿ ਤੁਸੀਂ ਕਹਿ ਰਹੇ ਜੀ ਖਤਮ ਕਰ ਦਿੱਤੀ ਗਈ ਹੈ, ਮਗਰ ਇਹ ਖਤਮ ਹੋਈ ਨਹੀਂ ਜੇ, ਅੰਦਰੋਂ ਅੰਦਰ ਹੀ ਸਾਰਾ ਕੁਝ ਉਵੇਂ ਹੀ ਚੱਲਦਾ ਪਿਆ ਜੇ। ਔਰ ਅਗਰ ਨਹੀਂ ਹੁੰਦਾ ਨਾ, ਤੇ ਬਾਅਦ 'ਚ ਮੇਨੇ ਛੇ ਨੇ ਤਾਨੇ ਤੁਹਾਨੂੰ ਬੜੇ ਵੱਜਦੇ ਜੇ।
1: ਇਹ ਸਿਰਫ ਇਸ ਵਾਸਤੇ ਕੁਝ ਗਰੀਬ ਲੋਕ ਨੇ, ਮਾੜੇ ਨਹੀਂ ਵੀ ਕਰ ਸਕਦੇ, ਤੇ ਇਸ ਵਾਸਤੇ ਰਸਮਾਂ ਖਤਮ ਕੀਤੀਆਂ।
0: ਬਿਲਕੁਲ ਠੀਕ ਹੋ ਗਿਆ।
1: ਤੇ ਪੈਸੇ ਆਨੇ ਉਹ ਕਰ ਲੈਂਦੇ ਨੇ,
0: ਤੇ
1: ਜਿਨ੍ਹਾਂ ਕੋਲ ਨਹੀਂ ਪੈਸੇ ਉਹ ਕੀ ਕਰਨ?
0: ਕੀ ਬਾਤ ਹੈ! ਤੇ ਤੁਸੀਂ ਗਾਣਾ ਦਿੰਦੀ ਜੀ ਅੱਜ ਕੋਈ ਸਾਨੂੰ ਗੁਣਗੁਣਾ ਕੇ ਸੁਣਾਇਆ?
1: ਤੁਸੀਂ ਹੋਰ ਵੀ ਰਸਮ ਕੋਈ ਦੱਸ ਸਕਦੇ ਹੋ, ਮੈਂ ਦੱਸਾਂਗੀ ਤੁਹਾਡੇ ਜਵਾਬ।
0: ਨਹੀਂ ਬਸ ਕਾਫੀ ਨੇ, ਇਹ ਰਸਮਾਂ ਬੜੀਆਂ ਨੇ।
1: ਉਹ ਜੀ ਸਹੀ ਜਵਾਬ ਨੇ ਨਾ?
0: ਬਿਲਕੁਲ ਸਹੀ ਜਵਾਬ ਦੇ, ਬਿਲਕੁਲ ਸਹੀ ਜਵਾਬ ਦੇ।
1: ਤੇ ਬਹੁਤ ਅੱਛਾ ਹਮੇਸ਼ਾ ਦੀ ਤਰ੍ਹਾਂ ਸ਼ੋਅ ਤੁਹਾਡਾ, ਔਰ ਯਕੀਨ ਕਰੋ ਵਸੀਮ ਸਾਹਿਬ ਕਿ ਤੁਹਾਡਾ ਹਫਤਾ ਬਾਹਰ ਇੰਤਜ਼ਾਰ ਰਹਿੰਦਾ ਹੈ।
0: ਮੈਨੂੰ ਖੁਦ ਇੰਤਜ਼ਾਰ ਰਹਿੰਦਾ ਕਿ ਮੈਂ ਕਦੋਂ ਜਾਵਾਂਗਾ, ਕਦੋਂ ਪੀਰ ਚੜੇਗਾ ਤੇ ਕਦੋਂ ਮੈਂ ਜਾ ਕੇ ਆਪਣਾ ਪ੍ਰੋਗਰਾਮ ਕਰਾਂਗਾ।
1: ਤੁਸੀਂ ਰਾਤ ਨੂੰ ਸ਼ੋਅ ਕਰਦੇ ਨੇ, ਉਸ ਵਕਤ ਨੀਂਦ ਆ ਜਾਂਦੀ, ਸੌਣ ਦਾ ਟਾਈਮ ਹੁੰਦਾ।
0: ਚਲੋ ਉਹ ਵੀ ਅੱਲਾ ਬਿਹਤਰ ਕਰੇਗਾ ਇਨਸ਼ਾਅੱਲਾ, ਉਹ ਵੀ ਸਹੀ ਹੋ ਜਾਏਗਾ ਕਦੇ ਕਦੇ ਇਨਸ਼ਾਅੱਲਾ।
1: ਤੇ ਦਿਲ ਤਾਂ ਬੜਾ ਕਰਦਾ ਕਿ ਉਹ ਵੀ ਸ਼ੋਅ ਸੁਣਿਆ, ਤੇ ਬਾਕੀ ਤਾਰਿਕ ਭਾਈ ਨੇ ਸਲਾਮੇ ਖਲੂਸ ਭੇਜਿਆ ਸੀ ਉਹਨਾਂ ਨੂੰ, ਵਾਲੇਕਮ ਸਲਾਮ। ਕੁਛ ਦਿਨਾਂ 'ਚ ਤਾਰਿਕ ਭਾਈ ਗੈਰ ਹਾਜ਼ਰ ਰਹੇ ਸੀ, ਤੇ ਨੀ ਭਾਈ ਵੀ ਸੁਣ ਰਹੇ ਨੇ, ਫਰੀ ਵੀ ਕੋਸ਼ਿਸ਼ ਕਰ ਰਹੀ ਹੋਣੀ ਹੈ।
0: ਜਿਹੜੇ ਪਿੱਛੇ 200 ਬੰਦਾ ਕਾਲ ਕਰਦਾ ਪਿਆ, ਤੁਹਾਡੀਆਂ ਗੱਲਾਂ ਸੁਣ ਸੁਣ ਕੇ ਕਹਿੰਦੇ ਨੇ ਹੁਣ ਕਾਲ ਬਸ ਕਰ ਦਿਓ।
1: ਮੈਂ ਕਹਿੰਦੀ ਹਾਂ ਕਿ ਉਹ ਮੈਨੂੰ ਗਾਲਾਂ ਕੱਢਦੇ ਹੋਣੇ ਨੇ, ਕੀ ਚੰਬੜੀ ਹੈ।
0: ਨਹੀਂ ਨਹੀਂ ਨਹੀਂ ਨਹੀਂ ਨਹੀਂ, ਐਸਾ ਨਹੀਂ, ਐਸਾ ਨਹੀਂ, ਐਸਾ ਨਹੀਂ।
1: ਅਨੀਲਾ ਵੀ ਸੁਣ ਰਹੀ ਹੈ, ਫਰੀ ਵੀ ਸੁਣ ਰਹੀ ਹੈ, ਤੇ ਬਾਕੀ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕਮ,
0: ਬਹੁਤ ਸ਼ੁਕਰੀਆ ਜੀ।
1: ਹਾਂ ਮੇਰਾ ਗਾਣਾ ਰਹਿ ਗਿਆ।
0: ਹਾਂ ਸੁਣਾਓ ਸੁਣਾਓ।
1: ਨਹੀਂ ਲਾਡੋ ਫਿਲਮ ਦਾ ਗਾਣਾ ਤੁਸੀਂ ਪਲੇ ਕਰ ਦਿਓ। ਨਹੀਂ ਮੈਂ ਨਹੀਂ ਸੁਣਾਉਂਦੀ।
0: ਅੱਛਾ, ਗੁਣਗੁਣਾ ਦਿਓ ਥੋੜਾ ਜਿਹਾ।
1: ਐਂ ਹੈ ਨਾ, ਸ਼ਿਕਰ ਦੁਪਹਿਰ ਪਿਪਲੀ ਦੇ ਥੱਲੇ, ਮੈਂ ਚਣਕਾਈਆਂ ਵੰਗਾਂ ਸ਼ਿਕਰ ਦੁਪਹਿਰ ਪਿਪਲੀ ਦੇ ਥੱਲੇ ਆਜਾ ਡੋਲਾ ਸੱਜ ਕੇ ਮੈਂ ਵੇਖ ਲਵਾਂ ਰੱਜ ਕੇ ਲਵਾਂ ਤੈਨੂੰ ਜੱਗ ਤੋਂ ਲੁਕਾ ਆਜਾ ਕਿਸੇ ਪੱਜ ਰੱਖ ਪਲਕਾਂ 'ਚ ਕੱਜ ਕੇ ਤੱਤੀ ਤੈਨੂੰ ਲੱਗੇ ਨਾ ਹਵਾ
0: ਤੱਤੀ ਤੈਨੂੰ ਲੱਗੇ ਨਾ ਹਵਾ
1: ਦਿਸ ਪਿਆ ਮਾਹੀ ਪਰਛਾਵੇਂ ਟਲੇ ਉਡਨੀਆਂ ਵਾਂਗ ਪਤੰਗਾ
0: ਸ਼ਿਕਰ ਦੁਪਹਿਰ ਆਏ ਹਾਏ ਕਿਆ ਬਾਤ ਜਨਾਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਰੱਬ

0: ਸ਼ਿਕਰ ਦੁਪਹਿਰ ਪਿਪਲੀ ਦੇ ਥੱਲੇ ਮੈਂ ਛਣਕਾਈਆਂ ਵੰਗਾਂ। ਹੈਲੋ, ਕਿੰਨੇ ਕੁਨ ਕਾਲ ਕੀਤੀ ਏ? ਹੈਲੋ,
1: ਉਸਮਾਨ ਮੁਗਲ ਨੇ ਕਾਲ ਕੀਤੀ ਏ।
0: ਕਿੰਨੇ?
1: ਉਸਮਾਨ ਮੁਗਲ ਨੇ।
0: ਕਿਆ ਬਾਤ ਹੈ, ਉਸਮਾਨ ਮੁਗਲ? ਔਰ ਉਸਮਾਨ ਮੁਗਲ ਉਹ ਇੰਨੇ ਦਿਨਾਂ ਤੋਂ ਕਿੱਥੇ ਗਾਇਬ ਹੈ ਮੇਰਾ ਭਰਾ?
1: ਮੈਂ ਇੱਥੇ ਲਾਹੌਰ ਦੇ ਵਿੱਚ ਨਾ ਗਾਇਬ ਕਿਤੇ ਨਹੀਂ ਸਾਂ।
0: ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ। ਉਸਮਾਨ ਮੁਗਲ ਕੀ ਹਾਲ ਹੈ? ਠੀਕ ਠਾਕ
1: ਜੀ, ਅਲਹਮਦੁਲਿਲਾਹ। ਬਸ ਥੋੜੀ ਜਿਹੀ ਮਸਰੂਫੀਅਤ ਸੀ, ਉਹਦੀ ਵਜ੍ਹਾ ਤੋਂ ਤੁਹਾਡੇ ਸ਼ੋਅ ਦੇ ਵਿੱਚ ਅੱਜ ਫ੍ਰੀ ਟਾਈਮ ਸੀ। ਅੱਜ ਮਸ਼ੀਨ ਸਾਹਿਬ ਦਾ ਸ਼ੋਅ ਨਹੀਂ ਛੱਡਣਾ।
0: ਕਿਆ ਬਾਤ ਹੈ, ਬਿਲਕੁਲ ਠੀਕ ਕਹਿੰਦੇ। ਮੈਨੂੰ ਗਿਚੀਓ ਫੜ ਲੈ, ਮੈਨੂੰ ਛੱਡਣਾ ਹੀ ਨਹੀਂ ਅੱਜ।
1: ਨਹੀਂ ਨਹੀਂ ਨਹੀਂ ਨਹੀਂ, ਉਹ ਫਿਰ ਕੰਮ ਖਰਾਬ ਹੋ
0: ਜਾਣਾ। ਅੱਛਾ, ਬੜੇ ਬੜਾ ਮਜ਼ੇਦਾਰ ਗੱਲ ਹੈ ਕਿ ਜਦੋਂ ਕਹਿੰਦੇ ਕਹਿੰਦਾ ਇਹਨੂੰ ਫੜ, ਇਹ ਲੱਠਣ ਲੱਗੇ, ਇਹਨੂੰ ਗਿਚੀਓ ਫੜ ਲੈ, ਇਹਨੂੰ ਛੱਡੀ ਨਾ, ਇਹਨੂੰ ਧੌਣ ਤੋਂ ਫੜ, ਇਹਨੂੰ ਇਹਨੂੰ ਕਹਿੰਦੇ ਜੀ ਇਹਨੇ ਮੇਰੇ ਕੋਲੋਂ ਕੰਮ ਕਰਵਾਇਆ। ਕਿਸ ਤਰ੍ਹਾਂ ਕਰਵਾਇਆ? ਇਹਨੇ ਮੇਰੀ ਧੌਣ 'ਚ ਨੋਹ ਦੇ ਕੇ ਕੰਮ ਕਰਵਾਇਆ।
1: ਇਹਦੀ ਗਿਚੀ ਨੱਪ ਕੇ ਇਹਦੀ ਵੱਖ 'ਚ ਘਸਾਉਣ ਮਾਰ।
0: ਯਾਰ ਉਸਮਾਨ ਮੁਗਲ, ਬੜਾ ਹੀ ਜ਼ਾਲਮ ਆਦਮੀ ਯਾਰ, ਤੂੰ ਬੜਾ ਜ਼ਾਲਮ ਆਦਮੀ ਹੈ। ਇਹਦੀ ਗਿਚੀ ਵੀ ਡੱਬ ਦੇ, ਘਸੋਨੂੰ ਵੀ ਮੱਖੀ 'ਚ ਮਾਰ ਇਹਦੇ। ਹੋਰ ਸਭ ਠੀਕ ਠਾਕ ਜੇ?
1: ਵੱਖੀ 'ਚ ਘਸੋਨ ਮਾਰ ਕੇ ਇਹਨੂੰ ਦੰਦਲ ਪਾ ਦੇ ਇਹਨੂੰ।
0: ਬਿਲਕੁਲ ਠੀਕ ਹੋ ਗਿਆ। ਕਹਿੰਦੇ ਇਹਨੂੰ ਘਸੁਣ ਮਾਰ। ਤੁਹਾਨੂੰ ਪਤਾ ਸੁਧੀਰ ਦੇ ਘਸੁਰ ਬੜੇ ਮਸ਼ਹੂਰ ਹੁੰਦੇ ਸੀ, ਉਹ ਮਾਰ ਨੂੰ ਰੋਕ ਲਾ, ਮੈਂ ਮੁੱਕਾ ਮਾਰ ਕੇ ਉਹਦਾ ਸਿਰ ਪਾੜ ਦਊਗਾ।
1: ਬਾਕੀ ਰਹੀ ਗੱਲ ਮੇਲਿਆਂ ਠੇਲਿਆਂ ਦੀ, ਤੇ ਮੇਲੇ ਠੇਲੇ ਅਲਹਮਦੁਲਿਲਾ ਕਾਫੀ ਵੇਖੇ ਨੇ ਅਸਾਂ ਵੀ।
0: ਅੱਛਾ,
1: ਉਹ ਇੱਕ ਰੇਲ ਗੱਡੀ ਚੱਲਦੀ ਹੁੰਦੀ ਸੀ ਉਹ ਚੱਕਰਾਂ ਵਾਲੀ।
0: ਅੱਛਾ,
1: ਬਿਜਲੀ ਦੇ ਨਾਲ
0: ਬੱਚਿਆਂ ਬੱਚਿਆਂ ਬੱਚਿਆਂ ਨੂੰ ਝੂਟੇ ਦੇਣ ਵਾਲੀ,
1: ਬੱਚਿਆਂ ਨੂੰ ਵੀ ਉਹ ਤੇ ਵੱਡੇ ਵੀ ਪੈਂਦੇ ਹਨ, ਛੋਟੇ ਵੀ ਪੈਂਦੇ ਹਨ। ਉਹ ਰੇਲ ਗੱਡੀ ਐਂ ਜੋ ਚੱਲਦੀ ਹੁੰਦੀ ਸੀ, ਤੇ ਜਦੋਂ ਉਹ ਘੁੰਮ ਕੇ ਕੋਈ 5-7-10 ਚੱਕਰ ਲਾ ਕੇ ਜਦੋਂ ਥੱਲੇ ਉਤਰੀ, ਅਸੀਂ ਆਪ ਹੀ ਘੁੰਮ ਰਹੇ ਹੁੰਦੇ।
0: ਅੱਛਾ, ਮੈਂ ਉਹ ਜਿਹੜਾ ਭਗੂੜਾ ਹੁੰਦਾ ਸੀ ਨਾ, ਜਿਹਦੇ 'ਚ ਇੱਕ ਡੋਲੀ ਹੁੰਦੀ ਸੀ, ਡੋਲੀ ਮਤਲਬ ਦੋ ਬੱਚੇ ਸਾਹਮਣੇ, ਦੋ ਇੱਧਰ ਬੈਠੇ ਨੇ, ਤਿੰਨ ਤਿੰਨ। ਉਸ ਤੋਂ ਬਾਅਦ ਦੂਸਰਾ ਉਹਨਾਂ ਨੇ PIA ਦਾ ਜਹਾਜ਼ ਬਣਾਇਆ, ਉੱਤੇ PIA ਵੀ ਲਿਖਿਆ ਹੁੰਦਾ ਸੀ। ਅੱਛਾ, ਤੀਸਰਾ ਜਿਹੜਾ ਹੁੰਦਾ ਸੀ ਉਹ ਕਿਸ਼ਤੀ ਬਣੀ ਹੁੰਦੀ ਸੀ, ਉਹ ਘੁੰਮ ਰਿਹਾ ਹੁੰਦਾ ਸੀ, ਉਹਨੂੰ ਚੰਗੀ ਤਰ੍ਹਾਂ ਘੁੰਮ ਕੇ ਜਦੋਂ ਆਉਂਦੇ ਸਨ ਤਾਂ ਵਾਕਈ ਚੱਕਰ ਆ ਰਹੇ ਹੁੰਦੇ ਸੀ। ਬਿਲਕੁਲ ਠੀਕ ਕਿਹਾ ਤੁਸੀਂ, ਮੈਨੂੰ ਬਿਲਕੁਲ ਠੀਕ ਕਿਹਾ।
1: ਇੱਕ ਭੰਗੂੜਾ ਮਿਲਦਾ ਹੁੰਦਾ ਸੀ, ਇੱਕ ਉਹਦੇ ਦਰਮਿਆਨ ਦੇ ਵਿੱਚ ਉਹ ਗੋਲ ਜਾਂ ਰੂਲਾ ਲੱਗਣ ਦੇ, ਸਾਈਡ ਤੇ ਕੁਰਸੀਆਂ ਲੱਗੀਆਂ ਹੁੰਦੀਆਂ ਹਨ, ਉਹ ਗਲੀਆਂ ਦੇ ਵਿੱਚ ਲੈ ਕੇ ਉਹ ਫਿਰਦਾ ਹੁੰਦਾ ਸੀ, ਕੋਈ ਕੋਈ ਬਜ਼ੁਰਗ, ਕੋਈ ਬਾਬਾ ਜਿਹਾ, ਛੋਟੀਆਂ ਛੋਟੀਆਂ ਕੁਰਸੀਆਂ, ਤੇ ਉਹਨਾਂ ਨੂੰ ਹੱਥਾਂ ਦੇ ਨਾਲ ਘੁਮਾਈਦਾ ਸੀ ਉਹ ਵੀ। ਸ਼ਾਇਦ ਡੋਲੀ ਉਹਨੂੰ ਕਹਿੰਦੇ ਹਨ, ਕੀ ਕਹਿੰਦੇ, ਮੈਨੂੰ ਨਾਮ ਉਹਦਾ ਭੁੱਲ ਗਿਆ, ਤੇ ਉਹ ਵੀ ਜਦੋਂ ਘੁਮਾ ਘੁਮਾ ਕੇ ਘੁਮਾ ਜ਼ੋਰ ਫੁੱਲ ਲਾਉਣਾ ਕਿ ਸਾਰਿਆਂ ਨੂੰ ਬਹੁਤਾ ਕੌਣ ਘੁਮਾਉਂਦਾ, ਬਹੁਤਾ ਘੁਮਾਉਣਾ, ਜਦੋਂ ਉਹਨੇ ਥੱਲੇ ਉਹਦੇ ਨਾਲ ਤਾਂ ਉਲਟੀਆਂ ਕਰਨੀਆਂ ਸ਼ੁਰੂ ਕਰ, ਉਹ ਆਪ ਹੀ ਘੁੰਮ ਜਾਂਦਾ ਸੀ।
0: ਅੱਛਾ, ਉਸ ਘੁਮਾਨ ਨੂੰ ਵੇਖ ਕੇ ਨਾ, ਇਹ ਜਿਹੜੇ ਕੱਪੜੇ ਧੋਣ ਵਾਲਾ ਦਾਬੜਾ ਨੀ ਹੁੰਦਾ, ਪਲਾਸਟਿਕ ਦਾ ਹੱਥ ਚ ਫੜਨ ਵਾਲਾ, ਸਾਡੇ ਹੱਥ ਜਿੱਡਾ, ਹੱਥ ਜਿੱਡੇ ਸਾਈਜ਼ ਜਿੱਡਾ, ਉਹਦੇ ਥੱਲੇ ਨਾ ਪਲਾਸਟਿਕ ਦਾ, ਉਹਦੇ ਥੱਲੇ ਰੱਸੀ ਲੱਗੀ, ਉਹਨੂੰ ਖਿੱਚਦੇ ਸਨ ਤੇ ਉਹਦੇ ਪਰ ਘੁੰਮਦੇ ਸੀ, ਤੇ ਮੂੰਹ ਤੇ ਹਵਾ ਪੈਂਦੇ ਹੁੰਦੇ ਸੀ। ਉਹ ਕਦੀ ਖੇਡੇ ਆ ਉਹਦੇ ਨਾਲ ਕਦੀ ਤੁਸੀਂ ਬਚਪਨ ਚ?
1: ਜੀ, ਉਹਦਾ ਹੁਣ ਪਤਾ ਤਾਂ ਨਹੀਂ, ਲੇਕਿਨ ਉਹ ਮੈਂ ਵੇਖਿਆ ਹੈ, ਮੈਨੂੰ ਯਾਦ ਨਹੀਂ ਹੈ। ਇੱਕ ਪੱਖਾ ਉਹ ਵੀ ਹੁੰਦਾ ਸੀ, ਲੋਹੇ ਦੀ ਤਾਰ ਹੁੰਦੀ ਸੀ,
0: ਹਾਂਜੀ,
1: ਉਹਦੇ ਵਿੱਚ ਲੋਹੇ ਦਾ ਜੋ ਪੱਖਾ ਹੁੰਦਾ ਸੀ ਥੱਲੇ, ਉਹ ਪਲਾਸਟਿਕ ਦੀ ਪੀਪਣੀ ਲੱਗੀ ਹੁੰਦੀ ਸੀ, ਤੇ ਜਿਹਨੂੰ ਅੰਜੋ ਲਾ ਕੇ ਦੰਡ ਫਿਰ ਉਡਾਈਦਾ ਸੀ ਉਹਨੂੰ।
0: ਅੱਛਾ ਅੱਛਾ, ਉੱਡਣ ਵਾਲਾ, ਉੱਡਣ ਵਾਲਾ, ਬਿਲਕੁਲ ਠੀਕ, ਪਮੀਰੀ ਜਿਹੀ।
1: ਜੀ ਜੀ ਜੀ ਜੀ,
0: ਬਿਲਕੁਲ, ਉਹਨੂੰ ਉਹਨੂੰ ਉਹ ਵੱਟਾਂ ਵਾਲੀ ਤਾਰ ਦੇ ਵਿੱਚ ਉਹ ਪੱਖਾ ਪਾ ਦੇਈਦਾ ਸੀ, ਤੇ ਥੱਲੇ ਉਹਨੂੰ ਦੂਸਰੇ ਹੱਥ ਫੜ ਕੇ ਨਾ, ਤੇ ਉਹਨੂੰ ਇਸ ਤਰ੍ਹਾਂ ਤੈਨੂੰ ਉਦਾਂ ਥੱਲੇ ਕਰਕੇ ਨਾ, ਤੇ ਇੱਕਦਮ ਉਦਾਂ ਨੂੰ ਛੱਡੀਦਾ ਸੀ, ਤੇ ਉਹ ਉੜਦਾ ਜਾਂਦਾ ਸੀ ਤੇ ਹਵਾ
1: ਦੇ ਵਿੱਚ ਉੜਦਾ ਜਾਂਦਾ ਸੀ।
0: ਕੀ ਬਾਤ ਹੈ, ਕੀ ਬਾਤ ਹੈ, ਉਸ ਪੱਖੇ ਦੇ ਪਰ ਦੇ ਉੱਤੇ ਮੇਰਾ ਭਰਾ ਉਸਮਾਨ ਮੁਗਲ ਬੈਠਾ ਹੁੰਦਾ ਸੀ,
1: ਉਸੇ ਪੱਖੇ ਦੇ ਪਰ ਨੇ ਤੁਹਾਡੇ ਸ਼ੋਅ 'ਚ ਲੈਂਦਾ ਅੱਜ ਫੇਰ।
0: ਬਿਲਕੁਲ ਠੀਕ ਹੈ। ਤੇ ਘੁੱਗੂ ਘੋੜੇ ਵੀ ਹੁੰਦੇ ਸੀ, ਤੁਹਾਨੂੰ ਪਤਾ ਘੁੱਗੂ ਘੋੜੇ, ਉਹ ਫੜ ਕੇ ਨਾ ਰੱਸੀ ਦੇ ਨਾਲ ਬੰਨਿਆ ਹੁੰਦਾ ਸੀ, ਤੇ ਉਹ ਨਾ ਉਹਦੇ 'ਤੇ ਲੱਕੜੀ ਲੱਗੀ ਹੁੰਦੀ, ਉਹ ਜਦੋਂ ਅਸੀਂ ਤੁਰਦੇ ਸਨ ਨਾ, ਬੱਚੇ ਖਿੱਚਦੇ ਸੀ, ਤੇ ਉਹ ਨਾਲ ਰਿੜਦਾ ਸੀ, ਤੇ ਉਹ ਟਰੱਕ ਗੱਡਾ ਬਣਿਆ ਹੁੰਦਾ ਸੀ, ਗੱਡ ਬਣਿਆ ਹੁੰਦਾ ਸੀ, ਉਹਦੇ 'ਚ ਆਵਾਜ਼ ਆਉਂਦਾ ਸੀ ਟੱਕ ਟੱਕ ਟੱਕ ਟੱਕ ਟੱਕ, ਜਦੋਂ ਤੇਜ਼ ਨਜ਼ਰ ਆਉਣ ਕਹਿੰਦਾ ਟੱਕ ਟੱਕ ਟੱਕ ਟੱਕ ਟੱਕ ਟੱਕ ਟੱਕ, ਬੜਾ ਮਜ਼ਾ ਆਉਂਦਾ ਸੀ ਉਹਨਾਂ ਚੀਜ਼ਾਂ ਤੈਨੂੰ ਵੇਖ ਕੇ।
1: ਜਦੋਂ ਫਿਰ ਬਾਰਿਸ਼ ਪੈਣੀ, ਹਨੇਰੀ ਆਉਣੀ, ਤੇ ਉਹ ਲੱਕ ਦੇ ਨਾਲ ਚੁੰਨੀ ਬੰਨ ਕੇ, ਦੋ ਦੋ ਕੋਨੇ ਦੇ ਬੰਨ ਲੈਣੇ ਲੱਕ ਦੇ ਨਾਲ, ਦੋ ਹੱਥ ਜੇ ਪਾ ਲੈਣੇ, ਲਓ ਜੀ ਅਸੀਂ ਉੱਡਣਾ ਸ਼ੁਰੂ ਕਰ ਦੇਣਾ, ਲਓ ਜੀ ਅਸੀਂ ਹੁਣ ਉੱਡਾਂ ਲੱਗੇ ਜੀ।
0: ਇਹ ਤਾਂ ਮੈਂ ਵੀ ਪਹਿਲੀ ਵਾਰੀ ਸੁਣਿਆ, ਯਕੀਨ ਕਰੋ। ਕਿਆ ਬਾਤ ਹੈ, ਕਿਆ ਬਾਤ ਹੈ, ਉਸਮਾਨ ਮੁਗਲ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ।
1: ਜੀ, ਜਜ਼ਾਕ ਅੱਲਾ ਨੀਲਾ ਜੀ ਨੂੰ ਔਰ ਬਾਕੀ ਜਿੰਨੇ ਨੇ ਸਾਰਿਆਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ ਔਰ ਪਾਕਿਸਤਾਨ ਜ਼ਿੰਦਾਬਾਦ।
0: ਓਕੇ ਓਕੇ, ਅੱਲਾ ਹਾਫਿਜ਼। ਓਕੇ ਜੀ, ਉਸਮਾਨ ਮੁਗਲ ਨੇ ਬੜੀਆਂ ਸੋਹਣੀਆਂ ਯਾਦਾਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ, ਅਗਲੇ ਕਰਨਾ ਗੱਲ ਕਰਦੇ ਹਾਂ। ਕਿੰਨੇ ਕਾਲ ਕੀਤੀ ਹੈ ਮੈਨੂੰ? ਜੀ ਰਿਜ਼ਵਾਨਾ ਜੀ, ਵੈਲਕਮ ਵੈਲਕਮ। ਰਿਜ਼ਵਾਨਾ ਜੀ, ਕੀ ਹਾਲ ਹੈ, ਬੜੇ ਦਿਨਾਂ ਬਾਅਦ ਤੁਹਾਡੀ ਸੋਹਣੀ ਸੋਹਣੀ ਆਵਾਜ਼ ਸੁਣਨ ਨੂੰ ਮਿਲੀ ਹੈ।
2: ਥੈਂਕ ਯੂ, ਬਹੁਤ ਸ਼ੁਕਰੀਆ।
0: ਤੁਸੀਂ ਚੁੱਕਦੇ ਹੀ ਨਹੀਂ ਹੋ, ਮੈਂ ਦੋ ਤਿੰਨ ਦਫਾ ਮਿਲੀ ਹੈ, ਨਹੀਂ ਚੁੱਕਦੇ। ਅੱਛਾ, ਉਹ ਅਸਲ ਚ ਥੋੜਾ ਜਿਹਾ ਰਸ਼ ਹੁੰਦਾ ਹੈ, ਲੋਕਾਂ ਦੇ ਕਾਲਾਂ ਦਾ ਨਾ, ਤੇ ਫਿਰ ਜਿਹਦੀ ਵਾਰੀ ਆ ਜਾਂਦੀ ਮੈਂ ਚੁੱਕ ਲੈਣਾ।
1: ਬਸ ਤਬੀਅਤ ਥੋੜੀ ਜਿਹੀ ਖਰਾਬ
2: ਸੂਮ ਕਹਿੰਦੇ ਨੇ, ਹੁੰਦੀ ਸੀ ਖੁੰਬ, ਉਹ ਚੁੱਕ ਕੇ ਨਾ ਰੇਤ ਸੀ ਆਪਣੇ ਪਿੰਡ ਗੁਜਰਾਤ ਵਿੱਚ ਲੈ ਕੇ ਆਉਂਦੇ ਹੁੰਦੇ ਸੀ, ਉਹ ਤਲ ਕੇ ਖਾਂਦੇ ਸੀ, ਉਹ ਲੱਗਦਾ ਸੀ ਜਿਵੇਂ ਅੰਡੇ ਖਾ ਰਹੇ ਹਾਂ
0: ਜੀ ਜੀ, ਖੁੰਬ ਖੁੰਬ ਜਿਹਨੂੰ ਮਸ਼ਰੂਮ ਕਹਿੰਦੇ ਨੇ।
2: ਆਵਾਜ਼
0: ਕੱਟੀ, ਦੁਬਾਰਾ ਦੱਸੋ।
2: ਇੱਕ ਹੁੰਦੀ ਸੀ ਰੇਤ ਦੇ ਵਿੱਚ ਨਾ ਚੀਟ ਵੋਟੀ ਹੁੰਦੀ ਸੀ ਗੋਲ ਜਿਹੀ
0: ਜੀ ਜੀ,
2: ਮੁੱਠੀ ਚ ਪਾ ਲੈਂਦੇ ਸੀ, ਮੁੱਠੀ ਚ ਘੁੱਟ ਲੈਂਦੇ ਸੀ, ਬੜੀਆਂ ਪਿਆਰੀਆਂ ਹੁੰਦੀਆਂ ਸੀ।
0: ਤੁਹਾਡੀ ਆਵਾਜ਼ ਕੱਟੀ, ਦੁਬਾਰਾ ਦੱਸੋ।
2: ਇੱਕ ਹੁੰਦੀ ਸੀ ਰੇਤ ਦੇ ਵਿੱਚ ਨਾ

0: ਤੇ ਉਹਦੇ ਉਹਦੇ ਲੋਕ ਅੱਗ ਜਲਾਉਂਦੇ ਸੀ, ਉਹਦੇ ਨਾਲ ਗਾਣਾ ਸ਼ਾਨਾ ਬਣਾਉਂਦੇ ਸੀ। ਉਹਦੇ ਵਿੱਚ ਪੀਲੇ ਭੂੰਡਾ ਦੀ ਖੱਖਰ ਵੀ ਹੁੰਦੀ ਸੀ, ਜਿਹੜੇ ਮੁਖਤਲਿਫ ਬੱਚਿਆਂ ਨੂੰ ਮੇਰੇ ਮੂੰਹ ਤੇ ਵੀ ਲੜ ਦਿੰਦੇ ਸੀ, ਉਹ ਡੱਬ ਹੋ ਜਾਂਦਾ ਸੀ।
1: ਇੱਕ ਹੁੰਦੀ ਸੀ ਉਹ ਕੀ ਕਹਿੰਦੇ ਨੇ ਚੀਨੀ ਦੇ
0: ਖਲੋਣੇ। ਤੁਹਾਡੀ ਆਵਾਜ਼ ਨਹੀਂ ਆ ਰਹੀ।
1: ਬਿਲਕੁਲ
0: ਆਫਰ ਵੀ ਨਾਲ ਚਲਦੀਆਂ ਰਹਿਣਗੀਆਂ, ਲਾਈਵ ਵੀ ਚੱਲਦੀਆਂ
1: ਰਹਿਣਗੀਆਂ। ਸ਼ਮੀ ਮਾਪੀ ਤੋਂ ਜਦੋਂ ਕਾਲ ਕਰੋ ਫਿਰ ਯਾਦ ਕਰ ਲੈਂਦੇ ਨੇ, ਉਹਨਾਂ ਨੂੰ ਸਲਾਮ ਔਰ ਸਭ
0: ਨੂੰ। ਓਕੇ ਓਕੇ ਜੀ, ਅੱਲਾ ਹਾਫਿਜ਼। ਅੱਲਾ ਹਾਫਿਜ਼। ਓਕੇ ਜੀ, ਮਨਮੋਹਨ ਐਫ ਐਮ ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ। ਕਹਿੰਦੇ ਜੇ ਦਿਲ ਜਿਹੜਾ ਨਾ ਉਹ ਨਰਮ ਹੋਣਾ ਚਾਹੀਦਾ, ਅਗਰ ਦਿਲ ਨਰਮ ਨਹੀਂ ਨਾ ਹੋਏਗਾ ਤਾਂ ਦਿਲ ਸਖਤ ਹੋ ਜਾਏਗਾ। ਸਖਤ ਦਿਲ ਜਿਹੜਾ ਹੁੰਦਾ ਨਾ ਉਹ ਚੰਗਾ ਨਹੀਂ ਹੁੰਦਾ, ਦਿਲ ਦੇ ਵਿੱਚ ਪਿਆਰ ਮੁਹੱਬਤ ਖਲੂਸ ਔਰ ਠੰਡਕ ਹੋਣੀ ਚਾਹੀਦੀ ਹੈ।

0: ਮੈਡਮ ਕਦਰ ਨਮਨੂਰਜਾਂ ਦੀ ਆਵਾਜ਼ ਬਣ ਮੋੜਾ ਫਿਰ ਪਾਕਿਸਤਾਨ ਤੁਹਾਡੇ ਨਾਲ ਨਾਲ ਵੇਲਾ ਦੱਸ ਦਵਾਂ 2:26 ਹੈਲੋ
1: ਹਾਂਜੀ ਅਸਲਾਮ ਅਲੈਕੁਮ
0: ਵਾਲੇਕੁਮ ਅਸਲਾਮ ਵੈਲਕਮ ਜੀ ਆਇਆਂ ਨੂੰ
1: ਥੈਂਕ ਯੂ ਸ਼ੁਕਰੀਆ ਤੁਸੀਂ ਜਿਉਂਦੇ ਵਸਦੇ ਰਹੋ ਬੜਾ ਸੋਹਣਾ ਪ੍ਰੋਗਰਾਮ ਬੜੇ ਮਜ਼ਾ ਆ ਰਿਹਾ ਮਨ ਬਹੁਤ ਇੰਜੋਏ ਕਰ ਰਹੇ ਅਸੀਂ
0: ਜ਼ਬਰਦਸਤ ਜ਼ਬਰਦਸਤ ਤੁਹਾਡਾ ਆਉਣ ਨਾਲ ਯਕੀਨ ਕਰੋ ਪ੍ਰੋਗਰਾਮ ਦੀ ਵੈਲਿਊ ਵੱਧ ਗਈ ਜੀ ਕੀ ਬਾਤ ਹੈ ਕੀ ਬਾਤ ਹੈ
1: ਥੈਂਕ ਯੂ ਇਹ ਆਪਕੀ ਮੁਹੱਬਤ ਆਪਕੀ ਆਪ ਮੈਂ ਬਹੁਤ ਸ਼ੁਕਰ ਗੁਜ਼ਾਰ ਹੂੰ ਜਨਾਬ ਆਪ ਆਪਕਾ ਚੈਨਲ ਆਪਕੀ ਜੋ ਯੂਨਿਟ ਵਾਲੇ ਹੈ ਉਹ ਸਭ ਇਤਨੇ ਅੱਛੇ ਲੋਕ ਹੈ ਬਹੁਤ ਪਿਆਰ ਸੇ ਸਭ ਮਿਲਤੇ ਹੈ ਔਰ ਵੀ ਜਿਤਨੇ ਵੀ ਆਰਜੇਜ਼ ਹੈ ਮਾਸ਼ਾਅੱਲਾ ਬਹੁਤ ਅੱਛਾ ਕੰਮ
0: ਜੀ ਜੀ ਬਹੁਤ ਸ਼ੁਕਰੀਆ ਆਪ ਚੁੱਕੇ ਤੁਸੀਂ ਆਪ ਬਹੁਤ ਅੱਛੇ ਜੇ ਤੁਹਾਡੀ ਆਵਾਜ਼ ਇੰਨੀ ਅੱਛੀ ਹੈ ਤੁਸੀਂ ਗੱਲਾਂ ਇੰਨੀਆਂ ਸੋਹਣੀਆਂ ਕਰਦੇ ਜੇ ਕਿ ਯਕੀਨ ਕਰੋ ਦਿਲ ਕਰਦਾ ਕਿ ਮੈਂ ਸਾਈਡ ਤੇ ਹੋ ਜਾਵਾਂ ਤਾਂ ਤੁਹਾਨੂੰ ਮਾਈਕ ਤੇ ਪਾ ਦਵਾਂ
1: ਓ ਮਾਈ ਗੁੱਡਨੈਸ ਇਹ ਤੇ ਬਹੁਤ ਵੱਡਾ ਕੰਪਲੀਮੈਂਟ ਤੁਸੀਂ ਮੈਨੂੰ ਦੇ ਛੱਡਿਆ ਤੂੰ ਮੈਂ ਕਿਹੜੇ ਮੇਰੀ ਤੂੰ ਕਾਦੀ ਕੋਈ ਨਹੀਂ
0: ਨਹੀਂ ਨਹੀਂ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਨਾ ਕਹੋ ਕੀ ਬਾਤ ਹੈ ਵੱਡੇ ਲੋਕਾਂ ਦੀ ਇਹੋ ਹੀ ਗੱਲਾਂ ਹੁੰਦੀਆਂ ਰੇ
1: ਲੋ ਐ ਦੱਸ ਲਓ ਸਾਨੂੰ ਵੱਡਿਆਂ ਨੂੰ ਲੋਕ ਵੀ ਬਣਾ ਛੱਡਿਆ ਅੱਲਾ ਮਾਫ ਕਰੇ ਮੈਂ ਕਿੱਥੇ ਜਾਵਾਂ ਮੈਂ ਮੰਜੀ ਕਿੱਥੇ ਡਾਵਾਂ
0: ਜੀ
1: ਇਹ ਜਿਹੜਾ ਤੁਸੀਂ ਵੱਟੇ ਸੱਟੇ ਦੀ ਗੱਲ ਕੀਤੀ ਹੈ ਨਾ
0: ਜੀ
1: ਇਹ ਦੇਖੋ ਜਿਹੜਾ ਨਾ ਹੀ ਵੱਟੇ ਤੋਂ ਸ਼ੁਰੂ ਹੋਵੇ ਉਹ ਕਿਹੜਾ ਕੰਮ
0: ਸਹੀ ਹੈ ਰੱਖ ਕੇ ਵੱਟਾ ਮਾਰ ਕੇ ਤੈਨੂੰ ਤੈਨੂੰ
1: ਰਿਸ਼ਤੇ ਜਿਹੜੇ ਨੇ ਬੜੇ ਨਾਜ਼ੁਕ ਰਿਸ਼ਤੇ ਹੁੰਦੇ
0: ਬਿਲਕੁਲ ਵੱਟੇ ਸੱਟੇ ਦੇ ਬਿਲਕੁਲ ਨਹੀਂ ਅਮਲ ਕਰਨਾ ਚਾਹੀਦਾ
1: ਨਹੀਂ ਅਮਲ ਕਰਨਾ ਚਾਹੀਦਾ ਇੱਕ ਕੁੜੀ ਦਾ ਅਗਰ ਘਰ ਵਸਿਆ ਹੈ ਦੂਸਰੀ ਕੁੜੀ ਅਗਰ ਬੇਚਾਰੀ ਪਰੇਸ਼ਾਨ ਹੈ
0: ਨੌਕਰੀ ਕਰਨ ਆਈ ਹੈ ਤੂੰ ਨੌਕਰੀ ਤਾਂ ਰੱਖਿਆ ਉਹਨੂੰ ਠੀਕ ਹੈ ਕਰਨੀ ਚਾਹੀਦੀ ਹੈ ਖਿਦਮਤ ਕਰਨੀ ਚਾਹੀਦੀ ਹੈ ਬਿਲਕੁਲ ਕਰਨੀ ਚਾਹੀਦੀ ਮਗਰ ਇਹ ਕਿ ਉਹਦੀ ਵਜ੍ਹਾ ਤੋਂ ਉਹਨੇ ਤੇਰੇ ਭਰਾ ਨੇ ਮੇਰੀ ਭੈਣ ਨੂੰ ਤੰਗ ਕੀਤਾ ਮੈਂ ਤੈਨੂੰ ਤੰਗ ਕਰਾਂਗਾ ਲਓ ਜੀ ਕਰ ਲਓ ਗੱਲ
1: ਬਹੁਤ ਗਲਤ ਪਤਾ ਬੜਾ ਟ੍ਰੈਂਡ ਚੇਂਜ ਹੋ ਗਿਆ ਮਾਸ਼ਾਅੱਲਾ ਹੁਣ ਸਾਡੀ ਆਵਾਮ ਜਿਹੜੀ ਹੈ ਉਹ ਬੜੀ ਪੜ੍ਹ ਲਿਖ ਗਈ ਹੈ ਜ਼ਰਾ ਥੋੜੀ ਸ਼ਊਰ ਆ ਗਿਆ ਚੰਗੇ ਲੋਕ ਹੁਣ ਸਮਝਦਾਰ ਹੋ ਗਏ ਨੇ ਪਹਿਲੇ ਜ਼ਮਾਨੇ ਚ ਇਹ ਸੀ ਕਿ ਜੀ ਉਹ ਜਿਹੜਾ ਹੁੰਦਾ ਸੀ ਨਾ ਕਿ ਭੇੜ ਚਾਲ ਜਿਹੜੀ ਹੁੰਦੀ ਸੀ ਤੂੰ ਕੀਤਾ ਤੇ ਅਸੀਂ ਵੀ
0: ਕਰਾਂਗੇ
1: ਇਹ ਹੁਣ ਮਾਮਲੇ ਜਿਹੜੇ ਨੇ ਨਾ
0: ਅਸੀਂ ਤਾਂ ਦੋਵਾਂ ਭੈਣਾਂ ਨੇ ਨਾ ਬਚਪਨ ਦੇ ਵਿੱਚ ਗੱਲ ਕੀਤੀ ਸੀ ਵਿਆਹ ਦੀ ਤੇ ਨਾ ਫੁੱਫੀ ਦੀ ਕੁੜੀ ਜਿਹੜੀ ਹੈ ਉਹ ਖਾਲਾ ਦੇ ਘਰ ਤੇ ਖਾਲਾ ਦਾ ਮੁੰਡਾ ਜਿਹੜਾ ਫੁੱਫੀ ਦੇ ਘਰ ਵਿਆਹ ਹੋਏਗੀ ਹਰ ਕੀਮਤ ਤੇ ਕਰਕੇ ਛੱਡਾਂਗੇ ਅਸੀਂ
1: ਤੇ ਹੁਣ ਤੇ ਜਿਹੜਾ ਕਜ਼ਨ ਮੈਰਿਜ ਹੈ ਉਹ ਤੇ ਬਿਲਕੁਲ ਹੀ ਲੋਕਾਂ ਨੇ ਨਾ ਰਿਜੈਕਟ ਕਰ
0: ਦਿੱਤਾ ਉਹ ਤਾਂ ਮੈਡੀਕਲ ਨੇ ਵੀ ਰਿਜੈਕਟ ਕਰ ਦਿੱਤੀ ਹੈ ਮੈਡੀਕਲ ਸਹੀ ਨਹੀਂ ਠੀਕ ਹੋ ਗਿਆ ਠੀਕ ਹੋ ਗਿਆ
1: ਬਹੁਤ ਸੋਹਣੇ ਗਾਣੇ ਤੁਸੀਂ ਬੜੇ ਪਿਆਰੇ ਲਾ ਰਹੇ ਹੋ
0: ਬੜੀ
1: ਗਾਣਾ ਨੂਰ ਜਾਨ ਦਾ ਤੁਸੀਂ ਜ਼ਰੂਰ ਲਾ ਦਿਓ
0: ਤੁਸੀਂ ਸੁਣਾਓਗੇ ਤੇ ਮੈਂ ਲਾਵਾਂਗਾ ਸੁਣਾਓਗੇ ਤੇ ਲਾਵਾਂਗਾ
1: ਉਹ ਕੁਛ ਇਸ ਤਰ੍ਹਾਂ ਮੈਨੂੰ ਆਉਂਦਾ ਤੇ ਨਹੀਂ ਮੈਂ ਪਰ ਕੋਸ਼ਿਸ਼ ਕਰਨੀ
0: ਜੀ ਜੀ ਜੀ

0: ਕਿਆ ਬਾਤ ਹੈ, ਕਿਆ ਬਾਤ,
1: ਕਿਆ
0: ਬਾਤ ਹੈ, ਤੁਸੀਂ ਛਾ ਗਏ ਜੀ, ਤੁਹਾਡੇ ਤੁਸੀਂ ਜਦੋਂ ਆਉਂਦੇ ਜਦੋਂ ਛਾ ਜਾਂਦੇ ਜੀ,
1: ਬਹੁਤ ਮਿਹਰਬਾਨੀ, ਤੁਸੀਂ ਜਿਉਂਦੇ ਵਸਦੇ ਰਹੋ, ਬਹੁਤ ਸੋਹਣਾ ਕੰਮ, ਬੜਾ ਸੋਹਣਾ ਪ੍ਰੋਗਰਾਮ, ਅੱਲਾ ਮੀਆਂ ਤੁਹਾਨੂੰ ਹੋਰ ਤਰੱਕੀਆਂ ਦੇਵੇ,
0: ਆਮੀਨ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।

0: ஹலோ,
1: பிஸ்மில்லாஹிர் ரஹ்மானிர் ரஹீம். அஸ்ஸலாம் அலைக்கும் ஜி.
0: வலக்கும் அஸ்ஸலாம். மேரப் ராக்கின்ட மில்லு கால் கித்தியே.
1: ஈ ஆலே வெரே சோனியோ பை மம்மது வசீம் சாப் ஜீகோ கோஷோ.
0: சுக்கர் லதா பில்குல் டீ கே கின்ன மில்லு கால் கித்தியே. மேரப் ராமினு அப்பன பெல்ல நா தஸ்
1: ਕਿੱਤੀ ਤੇ ਆਪਣੇ ਭਰਾ ਸੋਹਣੇ ਨੂੰ ਇਹ ਤੁਹਾਡਾ ਮੈਂ ਪ੍ਰੋਗਰਾਮ ਸੁਣ ਰਿਹਾ ਸਾਂ। ਉਸ ਟਾਈਮ ਸੁਣਨਾ ਸ਼ੁਰੂ ਕੀਤਾ ਜਦੋਂ ਬਾਜੀ ਸ਼ਮੀਮ ਆਏ ਨੇ।
0: ਅੱਛਾ,
1: ਹਾਂ, ਤੇ ਉਹਨਾਂ ਦੀਆਂ ਮਾਸ਼ਾਅੱਲਾ ਗੱਲਾਂ ਬੜੀਆਂ ਪਿਆਰੀਆਂ ਸੀ। ਅੱਲਾ ਪਾਕ ਇਹਨਾਂ ਨੂੰ ਸੇਧ ਦੇਵੇ, ਬਲਕਿ ਸਾਰੇ ਭੈਣ ਭਰਾਵਾਂ ਨੂੰ ਅੱਲਾ ਪਾਕ ਸੇਧ ਦੇਵੇ, ਜ਼ਿੰਦਗੀ ਦੇਵੇ। ਮੈਂ ਜੀ ਮਹਿਬੂਬ ਅਲੀ ਬੋਲ ਰਿਹਾ, ਹੜੱਪਾ ਜ਼ਿਲ੍ਹਾ ਸਾਹਿਵਾਲ, ਅੱਡਾ ਨਾਈ ਵਾਲਾ ਬੰਗਲਾ।
0: ਕਿਆ ਬਾਤ ਹੈ, ਮਹਿਬੂਬ ਅਲੀ ਹੜੱਪਾ ਜ਼ਿਲ੍ਹਾ ਸਾਹਿਵਾਲ ਤੋਂ, ਕਿਆ ਬਾਤ ਹੈ, ਮਜ਼ਾ ਆ ਗਿਆ। ਇੱਕ ਵਾਰੀ ਮੈਂ ਵੀ ਹੜੱਪਾ ਵੇਖਣ ਗਿਆ ਸਾਂ ਤੇ ਬੜੀ ਦੂਰ ਦੂਰ ਤਾਰਾਂ ਲੱਗੀਆਂ ਸੀ। ਮੈਂ ਕਿਹਾ ਉਹ ਕਹਿੰਦੇ ਅੰਦਰ ਜਾ ਕੇ, ਮੈਂ ਕਿਹਾ ਇੱਥੇ ਗੜਵੀ ਬੜੀ ਹੈ, ਮੈਂ ਇੱਥੇ ਹੀ ਠੀਕ ਹੈਗਾ।
1: ਮਿਊਜ਼ੀਅਮ ਗਏ ਹੋਏ ਹੁਣ ਤੇ ਸ਼ਹਿਰ, ਤੁਸੀਂ ਮਿਊਜ਼ੀਅਮ ਦੇ ਅੰਦਰ ਗਏ ਹੋ?
0: ਹਾਂ ਜੀ, ਹਾਂ ਜੀ, ਮਿਊਜ਼ੀਅਮ ਵਾਲੇ ਪਾਸੇ ਠੀਕ ਹੋ ਗਿਆ। ਕੀ ਹਾਲ ਹੈ, ਠੀਕ ਠਾਕ ਜੇ?
1: ਸਰਕਾਰ ਸਾਨੂੰ, ਸ਼ੁਕਰ ਹੈ ਮਾਲਕ ਦਾ, ਸਾਨੂੰ ਆਓ ਮਿਲੋ, ਵੈਲਕਮ ਵੈਲਕਮ ਮੋਸਟ ਵੈਲਕਮ।
0: ਬੜੀ ਮਿਹਰਬਾਨੀ ਜੀ, ਦੇ ਰਹੋ ਤੇ ਕੀ ਕਹੋਗੇ, ਪ੍ਰੋਗਰਾਮ ਚੰਗਾ ਲੱਗ ਰਿਹਾ
1: ਹੈ ਸਰ। ਰੇਡੀਓ ਪਾਕਿਸਤਾਨ ਦਾ ਬੜਾ ਪੁਰਾਣਾ ਲਿਸਨਰ ਆ। ਉਸ ਟਾਈਮ ਤੋਂ ਪਹਿਲੇ ਜਦੋਂ ਅੱਲਾ ਜੰਨਤ ਨਸੀਬ ਕਰੇ, ਮੁਦੱਸਰ ਸ਼ਰੀਫ ਸਾਹਿਬ ਪ੍ਰੋਗਰਾਮ।
0: ਕੀ ਬਾਤ ਹੈ, ਕੀ ਬਾਤ ਹੈ, ਮੁਦੱਸਰ ਸ਼ਰੀਫ ਸਾਹਿਬ, ਅੱਲਾ ਸੋਨਾ, ਅੱਲਾ ਸੋਨਾ, ਚਲੇ ਜਾਂਦੇ ਨੇ। ਇਸ ਤਰ੍ਹਾਂ ਸਿਲਸਿਲਾ ਚੱਲਦਾ ਜਾ ਰਿਹਾ ਹੈ। ਹੁਣ ਜਿਵੇਂ ਨਿਜ਼ਾਮਦੀਨ ਨੂੰ ਤੁਸੀਂ ਸੁਣਿਆ ਹੋਏਗਾ, ਜ਼ਰੂਰ ਸੁਣਿਆ ਹੋਏਗਾ,
1: ਚੌਧਰੀ
2: ਨਿਜ਼ਾਮਦੀਨ। ਨਿਜ਼ਾਮਦੀਨ ਬੋਲਦਾ ਪਿਆ ਰੇਡੀਓ ਪਾਕਿਸਤਾਨ ਲਾਹੌਰ ਤੋਂ।
0: ਆਵਾਜ਼ ਕੱਢਣ ਦੀ ਕੋਸ਼ਿਸ਼ ਵੀ ਕਰਦੇ ਆ ਉਹ, ਕਿੱਥੇ ਤੇ ਅਸੀਂ ਕਿੱਥੇ ਵੱਡੇ ਲੋਕ ਸਨ ਜੀ।
1: ਬਸ ਜੀ, ਉਹ ਚੌਧਰੀ ਨਿਜ਼ਾਮਦੀਨ, ਚੌਧਰੀ ਕੈਮਦੀਨ,
0: ਕੈਮਦੀਨ, ਆਪਾਂ ਕੀ ਹਾਲ ਚਾਲ। ਫਿਰ ਉਸ ਤੋਂ ਬਾਅਦ, ਉਸ ਤੋਂ ਬਾਅਦ ਉਹ ਪ੍ਰੋਗਰਾਮ ਚੱਲਦਾ ਸੀ ਸ਼ਫਾਕ ਅਹਿਮਦ ਦਾ, ਹਾਂ, ਤਲਕੀਨ ਸ਼ਾਹ। ਆਪਾਂ ਕਹਿ ਦਿੱਤਾ ਰੋਸ਼ਨਦਾਨ ਦੇ ਉੱਤੇ ਕੁਝ ਮੈਨੂੰ ਨਜ਼ਰ ਆਉਂਦਾ ਪਿਆ ਹੈਗਾ ਇਹ ਕੈਮ ਦੀ ਨਗੋ, ਬੜੇ ਬੜੇ ਮਾਸੂਮ ਜੀ ਸ਼ਕਲ ਆਵਾਜ਼ ਕੱਢ ਕੇ ਨਾ। ਇਹ ਤੁਸੀਂ ਤੁਸੀਂ ਕਿਹਾ ਹੈਗਾ ਕਿ ਉੱਥੇ ਬੈਠੇ ਹੈਗੇ ਤੇ ਉਹਦੇ ਸ਼ੀਸ਼ਾ ਲੱਗਿਆ ਹੈਗਾ ਉਹਦੇ 'ਚ ਮੈਨੂੰ। ਅੱਛਾ, ਐਸੀ ਗੱਲ ਹੈਗੀ ਆ, ਬੜੀ ਵਧੀਆ ਗੱਲ ਹੈਗੀ ਆ। ਅੱਛਾ, ਮਜ਼ਾ ਆਉਂਦਾ ਸੀ ਉਹਨਾਂ ਦੀ ਲੈਂਗੁਏਜ ਦਾ, ਉਹਨਾਂ ਦੀ ਗੁਫਤਗੂ ਦਾ। ਕਿਆ ਬਾਤ ਹੈ, ਕਿਆ ਬਾਤ ਹੈ,
1: ਕਿਆ ਬਾਤ ਹੈ ਜੀ। ਉਹ ਲੋਕ ਅੱਲਾ ਸੋਹਣੇ ਕੋਲ ਚਲੇ ਗਏ, ਅੱਛੇ ਲੋਕ ਸੀਗੇ
0: ਜੀ,
1: ਤੇ ਫਿਰ ਸਾਹਿਬ ਤੁਹਾਡੇ ਵਰਗੇ ਕੁਛ ਅੱਲਾ ਵਾਲੇ ਲੋਕ ਨੇ ਜਿਹੜੇ ਅੱਜ ਵੀ ਪਿਆਰ ਕਰਦੇ ਨੇ ਰੇਡੀਓ ਪਾਕਿਸਤਾਨ ਨਾਲ, ਰੇਡੀਓ ਪਾਕਿਸਤਾਨ ਦੇ ਡਿਸਪਲਰ ਨਾਲ, ਅਸੀਂ ਭੈਣਾ ਭਰਾ ਵਾਂ ਸਾਰੇ ਇੱਕ ਵਿਹੜੇ 'ਚ ਬਹਿਣ ਵਾਲੇ ਆ।
0: ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ।
1: ਸਾਰੇ ਭੈਣਾ ਭਰਾਵਾਂ ਲਈ ਸਾਡੀਆਂ ਦੀ ਖੁਸ਼ੂਸੀ ਦੁਆਵਾਂ ਨੇ। ਤੁਹਾਨੂੰ ਆਪਣੀ ਜੋ ਮਾਂ 'ਚ ਰੱਖਿਆ ਦਾ, ਪਰ ਤੁਹਾਡੇ ਤੇ ਕਰੋਨਾ ਰਹਿਮਤਾਂ ਨਾਜ਼ਲ ਕਰੇ ਸਾਰੇ ਭੈਣਾ ਭਰਾਵਾਂ ਤੇ,
0: ਤੁਹਾਡੇ ਤੇ
1: ਆਪੀ ਸ਼ਮੀਮ ਨੂੰ ਤੇ ਸਾਰਿਆਂ ਨੂੰ ਪਿਆਰ ਭਰਿਆ ਸਲਾਮ, ਕਿਉਂਕਿ ਇਹ ਇਸ ਅਬਦੁਲ ਗਫੂਰ ਦੀ ਭੈਣ ਦੇ ਨਾਲ, ਆਪੀ ਸ਼ਮੀਮ ਸਾਹਿਬਾ ਪਿਛਲੇ ਵਾਲੀ।
0: ਅੱਛਾ ਅੱਛਾ ਅੱਛਾ, ਚਲੋ ਤੇ
1: ਫਿਰ ਉਹ ਸਾਰਿਆਂ ਨੇ, ਇਸ ਅਬਦੁਲ ਗਫੂਰ ਸਾਹਿਬ ਵੀ ਇੱਥੇ ਲੋਕ ਨੇ, ਠੀਕ ਹੈ। ਤੇ ਫਿਰ ਸਾਹਿਬ ਜੀ, ਉਹ ਸਾਡੀ ਪਸੰਦ ਦਾ ਗਾਣਾ ਚੱਲ ਜਾਏਗਾ।
0: ਕਿਹੜਾ?
1: ਜਿਹੜੀ ਗਾਣਾ ਫਿਲਮ ਦਾ ਗਾਣਾ ਚੱਲ ਰਿਹਾ ਸੀ, ਇਸੇ ਫਿਲਮ ਦਾ ਗਾਣਾ, ਮੁਟਿਆਰੋ ਨੀ ਮੇਰੇ ਹਾਣ ਦੀ, ਉਹ ਹਾਲ ਮੇਰੇ ਤੋਂ ਡਰਨਾ ਨੀ, ਅੜੀ ਉਹ ਪਿਆਰ ਨੇ ਮੈਂ
0: ਕਰਨਾ। ਗਾ ਕੇ ਸੁਣਾਓਗੇ, ਗਾ ਕੇ ਸੁਣਾਓਗੇ ਥੋੜਾ ਜਿਹਾ?
1: ਹਾਏ, ਹਾਲ ਮੇਰੇ ਤੋਂ ਡਰਨਾ ਨੀ, ਅੜੀਓ ਪਿਆਰ ਨਾ ਕਰਨਾ ਨੀ, ਮੁਟਿਆਰੋ ਨੀ ਮੇਰੇ ਹਾਣ ਦਿਓ,
0: ਜਬਰਦਸਤ
1: ਸ਼ਾਗਰ ਜੀ ਨੂੰ ਰਾਸ ਨਾ।

0: ਜਾਵੇ
1: ਬਿਮਾਲ ਨਾ ਤਰਨਾ
0: ਨੀ ਅੜਿਓ ਪਿਆਰ ਨਾ ਕਰਨਾ ਨੀ
1: ਮੁਟਿਆਰੋ
0: ਨੀ ਮੇਰੇ ਹਾਂਦੀਓ ਮੁਟਿਆਰੋ ਲਓ ਜੀ ਅੱਲਾ ਰੱਖਾ ਰੱਬ ਰੱਖਾ ਅੱਲਾ ਹਾਫਿਜ਼।

0: ਟੁੱਟ ਯਾਰੋ ਨੀ ਮੇਰੇ ਹਾਂ ਦੀ ਉਹ ਮੈਂ ਤੁਹਾਡੇ ਕੋਲ ਮਾਦਰ ਚਾਹੁੰਦਾ ਕਿ ਪੂਰਾ ਗਾਣਾ ਨਹੀਂ ਮੈਂ ਤੁਹਾਨੂੰ ਸੁਣਾ ਸਕਾਂਗਾ ਕਿਉਂਕਿ ਟਾਈਮ ਸਾਡੇ ਕੋਲ ਥੋੜ੍ਹਾ ਹੈ। ਪਿੱਛੇ ਬੈਕਗਰਾਊਂਡ 'ਚ ਚੱਲੇਗਾ ਤੁਹਾਡਾ ਗਾਣਾ। ਮਨਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਟੈਲੀਫੋਨ ਨੰਬਰ ਮੈਂ ਤੁਹਾਨੂੰ ਦੱਸ ਦੇਵਾਂ। ਟੈਲੀਫੋਨ ਨੰਬਰ ਹੈਗਾ ਜੀ 0424211001001। ਪਾਕਿਸਤਾਨ ਤੋਂ ਬਾਹਰ ਤੋਂ ਅਗਰ ਕਾਲ ਕਰਨਾ ਚਾਹੋ ਤਾਂ ਜ਼ਰੂਰ ਕਰੋ, ਤੁਹਾਡੀ ਕਾਲ ਦਾ ਸਾਨੂੰ ਇੰਤਜ਼ਾਰ ਰਹਿੰਦਾ। ਉਸ ਤੋਂ ਪਹਿਲੇ ਤੁਸੀਂ 0092 ਮਿਲਾਓਗੇ, ਉਸ ਤੋਂ ਬਾਅਦ 42 ਮਿਲਾਓਗੇ, ਉਸ ਤੋਂ ਬਾਅਦ 1111001 ਮਿਲਾਓਗੇ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋਗੇ। ਅਤੇ ਇਸ ਵੇਲੇ ਅਸੀਂ ਤੁਹਾਨੂੰ ਪ੍ਰੋਗਰਾਮ 'ਚ ਇੱਕ SMS ਸ਼ਾਮਿਲ ਕਰਨ ਲੱਗੇ ਹਾਂ। ਐਮ ਨਵਾਜ਼ ਰਾਏਵਿੰਡ ਤੋਂ ਰੋਡ ਤੋਂ ਸਾਡੇ ਪ੍ਰੋਗਰਾਮ 'ਚ ਦੁਬਾਰਾ ਸ਼ਾਮਿਲ ਹੋਏ ਨੇ। ਕਹਿੰਦੇ ਜੀ ਵਸੀਮ ਸਾਹਿਬ ਆਪਕਾ ਸ਼ੋਅ ਸੁਣ ਕਰ ਲੱਗ ਰਿਹਾ ਹੈ ਕਿ ਹਮ ਕਿਸੀ ਸ਼ਾਦੀ ਮੇ ਬੈਠੇ ਹੈ। ਕਿਆ ਬਾਤ ਹੈ ਮੇਰਾ ਭਰਾ, ਤੈਨੂੰ ਲੱਗਾ ਮੈਨੂੰ ਸ਼ਾਦੀ 'ਚ ਦੱਸਾਂ ਤੂੰ ਕਿਉਂ ਕਿਵੇਂ ਬੈਠਾ ਹੈ? ਤੈਨੂੰ ਲੱਗੀ ਇਹ ਭੁੱਖ, ਤੇਰਾ ਦਿਲ ਕਰਦਾ ਮੈਂ ਜ਼ਰਦੇ 'ਤੇ ਸ਼ੋਰਵਾ ਪਾ ਕੇ ਖਾਵਾਂ ਅਤੇ ਤੰਬੂ ਦੀ ਸਾਈਡ ਦੇ ਉੱਤੇ ਨਾ ਸਾਈਡ ਦੇ ਪੈਰਾਂ ਭਰ ਬਹਿ ਕੇ ਖਾਣ ਦਾ ਪਤਾ ਹੀ ਕੁਝ ਹੋਰ ਹੈ। ਕਿਆ ਬਾਤ ਹੈ, ਕਿਆ ਬਾਤ ਹੈ ਮੇਰੇ ਭਰਾ ਮੇਰੇ ਜਵਾਨ ਦੀ ਐਮ ਨਵਾਜ਼ ਦੀ, ਐਮ ਨਵਾਜ਼ ਦੀ ਰਾਏਵਿੰਡ ਰੋਡ ਤੋਂ ਕਿ ਜਨਾਬ ਜ਼ਰਦੇ 'ਤੇ ਸ਼ੋਰਵਾ ਪਾ ਕੇ ਬਿਲਕੁਲ ਪੈਰਾਂ ਭਰ ਬਿਲਕੁਲ ਤੰਬੂ ਦੇ ਨਾਲ ਨੁੱਕਰ 'ਚ ਬਹਿ ਕੇ ਖਾਣ ਦਾ ਮਜ਼ਾ ਕੁਝ ਹੋਰ, ਤੋਂ ਮੁੜਕਾ ਵੀ ਆਵੇ ਅਤੇ ਹਲਕੀ ਹਲਕੀ ਹਵਾ ਵੀ ਆਵੇ ਅਤੇ ਬੰਦਾ ਉੱਥੇ ਬਹਿ ਕੇ ਜ਼ਰਦੇ ਦੇ ਉੱਤੇ ਪਾ ਕੇ ਨਾ ਸ਼ੋਰਾ ਅਤੇ ਫਿਰ ਖਾਵੇ ਅਤੇ ਮਜ਼ਾ ਹੀ ਕੁਝ ਹੋਰ ਹੈ। ਕੀ ਹਾਲ ਆ, ਬਿਲਕੁਲ ਉਹ ਜਿਹੜਾ ਉਦੋਂ ਜਿਹੜਾ ਦਹੀਂ ਮਿਲਦਾ ਸੀ ਨਾ, ਰਾਇਤਾ ਮਿਲਦਾ ਸੀ, ਰਾਇਤਾ ਜਿਹੜਾ ਹੁੰਦਾ ਸੀ ਉਹ ਇਸ ਤਰ੍ਹਾਂ ਦੇ ਪਿਆਲੇ 'ਚ ਹੁੰਦਾ ਸੀ ਜਿਹੜਾ ਬਿਲਕੁਲ ਜਿਹਦੇ 'ਚ ਅਲਾਦੀਨ ਦਾ ਚਿਰਾਗ ਨਹੀਂ ਹੁੰਦਾ, ਅਲਾਦੀਨ ਦੇ ਚਿਰਾਗ ਨੂੰ ਜਿਹੜਾ ਜਿਹਦੇ ਵਿੱਚ ਉਹਨੂੰ ਜਾਦੂ ਨਾਲ ਬੰਦ ਕੀਤਾ ਗਿਆ ਸੀ ਨਾ ਜਿੰਨ ਨੂੰ, ਬਿਲਕੁਲ ਉਹਦੀ ਸ਼ਕਲ ਉਸ ਤਰ੍ਹਾਂ ਦੀ ਹੁੰਦੀ ਸੀ ਜਿਹਦੇ 'ਚ ਦਹੀਂ ਪਾਇਆ ਜਾਂਦਾ ਸੀ, ਦਹੀਂ ਦਾ ਰਾਇਤਾ ਹੁੰਦਾ ਸੀ, ਹੈ ਨਾ, ਇਸ ਤਰ੍ਹਾਂ ਹੀ ਹੈ ਨਾ। ਅਤੇ ਜਨਾਬ ਉਹਦੇ ਨਾਲ ਦਹੀਂ ਪਾ ਲਓ ਅਤੇ ਰਾਇਤਾ ਤੁਸੀਂ ਖਾ ਲਓ ਅਤੇ ਵਿਆਹ 'ਤੇ ਬਹਿ ਕੇ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਜੇ, ਇੰਜੋਏ ਕਰਦੇ ਪਏ ਜੇ, ਮਤਲਬ ਤੁਹਾਨੂੰ ਲੱਗਦਾ ਪਿਆ ਕਿ ਵਿਆਹ 'ਤੇ ਆਏ ਆ। ਕਿਆ ਬਾਤ ਹੈ ਮੇਰਾ ਭਰਾ, ਜੀਂਦਾ ਰਹੇ। ਓਕੇ ਜਨਾਬ, ਅਗਲੇ ਕਾਲ ਨਾਲ ਗੱਲ ਕਰਦੇ ਹਾਂ। ਅਸਲਾਮ ਅਲੈਕੁਮ। ਹੈਲੋ
1: ਹੈਲੋ ਹੈਲੋ ਹੈਲੋ ਓਏ ਓਏ ਓਏ,
0: ਓਕੇ ਓਕੇ, ਕਦੀ ਕਦੀ ਕਦੀ ਕਦੀ ਇੱਦਾਂ ਵੀ ਹੁੰਦਾ, ਕਿੱਦਾਂ ਹੁੰਦਾ, ਇੱਦਾਂ ਵੀ ਹੋ ਜਾਂਦਾ, ਇੱਦਾਂ ਵੀ ਹੋ ਜਾਂਦਾ, ਠੀਕ ਹੋ ਗਿਆ। ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰਮੰਨਿਆ 0424211001001 ਅਤੇ ਫੇਸਬੁੱਕ ਦੇ ਤੁਹਾਡੇ ਢੇਰ ਸਾਰੇ ਪੈਗਾਮ ਪਹੁੰਚੇ ਨੇ, ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਅਤੇ ਐਮ ਨਈਮ ਟੇਲਰ ਦਾ ਨਾਂ ਪਹਿਲੇ ਸ਼ਾਮਿਲ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ ਜਨਾਬ ਇਸ ਵੇਲੇ ਹਮਦੁੱਲਾ ਮਾਲਾ ਖੇਲ, ਉਸਮਾਨ ਅਲੀ, ਅਤੇ ਉਸ ਤੋਂ ਬਾਅਦ ਸਾਡੇ ਪ੍ਰੋਗਰਾਮ ਕੋਲ ਰਿਆਸੀ ਨਾਜ਼, ਰਿਆਜ਼ ਭੱਟੀ, ਕਿਆ ਬਾਤ ਹੈ ਰਿਆਜ਼ ਭੱਟੀ, ਬੜੀ ਮਿਹਰਬਾਨੀ ਰਿਆਜ਼ ਭੱਟੀ ਤੁਹਾਡਾ ਨਾਂ ਲਿਆ ਅਤੇ ਮੈਨੂੰ ਹਲਕੀ ਜੀ ਗੱਲੇ 'ਚ ਮੇਰੇ ਖਰਖਰੀ ਜੀ ਹੋ ਗਈ ਹੈ। ਕੋਈ ਬਾਤ, ਕੋਈ ਗੱਲ ਨਹੀਂ, ਰਿਆਜ਼ ਭੱਟੀ ਫਰੋਮ ਜਦਰਿਓ ਲਾਹੌਰ। ਸਰ ਸਲਾਮ ਵਾਲੇਕੁਮ, ਵਾਲੇਕੁਮ ਸਲਾਮ, ਇਟਸ ਨਿੰਮੀ ਚੌਧਰੀ, ਵਧੀਆ ਜੀ, ਠੀਕ ਹੋ ਗਿਆ ਜੀ। ਅਹਿਮਦ ਬਾਬਾ ਵਨੋਵਨ ਦਾ ਲਾੜਾ, ਓਕੇ ਜੀ। ਉਸ ਤੋਂ ਬਾਅਦ ਐਮ ਨਈਮ ਟੇਲਰ ਅਤੇ ਐਮ ਨਸੀ ਨਈਮ ਟੇਲਰ ਇੱਕ ਵਾਰੀ ਫਿਰ ਗੁੱਡ ਮਿਊਜ਼ਿਕ, ਉਸਮਾਨ ਅਲੀ ਕਹਿੰਦੇ ਨੇ ਜੀ ਹਾਂ ਜੀ, ਫਿਰ ਰਾਜ਼ੀ ਰਜ਼ਾਈ ਕੋ ਧੂਪ ਮੇ ਰੱਖਨੇ ਰੱਖਤੇ ਥੇ ਸਮੈਲ ਖਤਮ ਕਰਨੇ ਕੇ ਲੀਏ, ਬਿਲਕੁਲ ਠੀਕ ਹੋ ਗਿਆ ਜਨਾਬ। ਰਜ਼ਾਈ ਧੁੱਪੇ ਰੱਖਦੇ ਸਾਂ ਅਸੀਂ ਜਦੋਂ ਸੰਦੂਕ 'ਚੋਂ ਕੱਢਦੇ ਸਾਂ ਨਾ, ਅਤੇ ਉਸ ਤੋਂ ਬਾਅਦ ਉਹਨੂੰ ਧੁੱਪੇ ਰੱਖਦੇ ਸਾਂ, ਫਿਰ ਉਹ ਰਜ਼ਾਈ ਜਿਹੜੀ ਸੀ ਨਾ ਉਹਦੇ ਵਿੱਚੋਂ ਸਮੈਲ ਨਿਕਲਦੀ ਸੀ।

0: ਓਕੇ ਜੀ, ਕਿਹਨੇ ਕਾਲ ਕੀਤੀ ਹੈ ਸਾਨੂੰ?
1: ਓ ਪਾਵਨ ਸਿੰਘ, ਕੀ ਹਾਲ ਹੀ?
0: ਓ ਠੀਕ ਹੈ, ਕਿਹਨੇ ਮੈਨੂੰ ਕਾਲ ਕੀਤੀ ਹੈ?
1: ਓ ਨੀਫੇ ਕੋ ਕਿੰਨੀਆਂ ਜ਼ਬਾਨਾਂ ਖਾ ਕੇ ਆ ਅੱਜ?
0: ਅੱਜ ਅੱਛਾ, ਮਸ਼ਹੂਰੀ ਨਹੀਂ ਕਰਨੀ ਅੱਗੇ ਤੋਂ, ਖਬਰਦਾਰ, ਨਹੀਂ ਤਾਂ ਮੈਂ ਇੱਧਰੋਂ
1: ਬਾਜੀ ਬੜਾ ਬੋਲਦੇ, ਤੁਸੀਂ ਬੜਾ ਬੋਲਦੇ
0: ਹੋ। ਬੜਾ ਬੋਲਦਾ, ਮੈਂ ਬਸ ਵੇਲ ਲਵੋ, ਫਿਰ ਨਾ ਬੋਲਾਂ।
1: ਬੋਲਿਆ ਕਰੋ, ਹੋਰ ਬੋਲਿਆ ਕਰੋ।
0: ਅਗਰ ਮੈਂ ਨਹੀਂ ਬੋਲਾਂਗਾ ਤਾਂ ਫਿਰ ਤੁਸੀਂ ਕਹੋਗੇ ਬੋਲਦਾ ਨਹੀਂ। ਠੀਕ ਹੈ ਨਾ,
1: ਬੋਲਦੇ ਬੜਾ ਸੋਹਣੇ, ਪਰ ਬੰਦੇ ਗਾਣੇ ਲਾਉਂਦੇ
0: ਹੋ। ਉਹ ਜਿਹੜੇ ਲੋਕੀ ਫਰਮਾਇਸ਼ ਕਰਦੇ ਪਏ, ਮੈਂ ਲਾਣਾ ਪਿਆ, ਮੈਂ ਕਿਹਾ ਅੱਜ ਫਰਮਾਇਸ਼ ਹੀ ਲਾ ਦਿਓ।
1: ਨਹੀਂ
0: ਬਈ, ਬਸ ਮੈਂ ਛੋਟਾ ਗੋਸ਼ ਪਕਾਵਾਂਗਾ, ਤੁਹਾਨੂੰ ਮੈਂ ਖਵਾਵਾਂਗਾ, ਕਿਹੜਾ ਛੋਟਾ ਗੋਸ਼ ਤੇ ਕਿਹੜੀਆਂ ਪਕਵਾਨ ਪਕਾਣਾ?
1: ਚਲੋ ਮੇਰੇ ਵਿਆਹ ਤੇ ਆਣਾ, ਫਿਰ ਖਵਾ
0: ਲਾਂਗਾ। ਕਿੰਨਵੇਂ ਵਿਆਹ ਦੇ? ਕਿੰਨਵੇਂ ਵਿਆਹ ਦੇ?
1: ਤੁਸੀਂ
0: ਲੱਗਦਾ ਪ੍ਰੋਗਰਾਮ ਰੇਡੀਓ ਦਾ, ਫਿਲਮੀ ਪ੍ਰੋਗਰਾਮ ਨਹੀਂ ਲੱਗਦਾ?
1: ਨਹੀਂ, ਉਹ ਤੇ ਹੈ, ਰੇਡੀਓ ਲੋਕੀ ਬੜੇ ਗਏ ਨੇ, ਫਿਲਮ ਇੰਡਸਟਰੀ ਚ ਗਏ ਨੇ, ਬੜਾ ਕੁਝ ਥੀਏਟਰ ਕੀਤਾ।
0: ਇੱਥੇ ਹੀ ਫਿਲਮ ਚਲਾ ਦਿੰਦਾ, ਤੁਸੀਂ ਫਿਕਰ ਨਾ ਕਰੋ, ਫਿਲਮਾਂ ਬੜੀਆਂ ਮੇਰੇ ਕੋਲ,
1: ਮੇਰੀ ਨਾ ਚਲਾ ਦੇਣਾ ਕਿਤੇ।
0: ਤੁਹਾਡੀ ਫਿਲਮ, ਤੁਹਾਡੀ ਫਿਲਮ ਲੂਪ ਤੇ ਲਾਈ ਹੋਈ ਹੈ।
1: ਵਸੀਮ ਭਾਈ, ਫਰੀ ਬੱਜੀ ਨੂੰ, ਫਰੀ ਆਂਟੀ ਨੂੰ ਤੇ ਨੀਲਾ ਭਾਈ ਨੂੰ ਸਲਾਮ ਦੇਣਾ। ਦੂਸਰੀ ਗੱਲ ਹੈ ਵੇ ਕਿ ਉਹ ਕੀ ਭੁੱਲ ਹੀ ਗਿਆ ਮਾਲ, ਸੋਚ ਸੋਚ ਕੇ। ਅੱਛਾ, ਜ਼ਿਆ ਭਾਈ ਦਾ ਕੀ ਹਾਲ ਹੈ? ਜ਼ਿਆ ਭਾਈ ਦਾ ਪੁੱਛ ਕੇ ਦੱਸਣਾ ਜ਼ਰਾ। ਜ਼ਿਆ ਭਾਈ ਨਾ ਬਿਮਾਰ ਸੀ ਤੇ ਉਹਨਾਂ ਦੇ ਬਾਰੇ ਪੁੱਛਣਾ ਸੀ।
0: ਅੱਛਾ, ਨਹੀਂ ਮੇਰੇ ਇਲਮ ਜੀ, ਤੁਹਾਡੇ ਕੋਲ ਪਤਾ ਲੱਗਿਆ ਮੈਨੂੰ।
1: ਹਾਂਜੀ, ਵਾਲੋਂ ਅਸੀਂ ਬਹੁਤ ਦੁਆਵਾਂ ਕਰ ਰਹੇ ਹਾਂ, ਅੱਲਾਹ ਤਾਲਾ ਉਹਨੂੰ ਸਿਹਤ ਦੇ।
0: ਚਲੋ, ਬੜੀ ਮਿਹਰਬਾਨੀ ਤੁਹਾਡੀ।
1: ਦੇਖੋ ਨਾ, ਤੁਸੀਂ ਸਾਡੇ ਵਾਸਤੇ ਸਾਰੇ ਮੁਹਤਰਮ ਹੈਗੇ, ਬਹੁਤ ਅੱਛੇ ਸਾਨੂੰ ਅਜ਼ੀਜ਼ ਹੈਗੇ ਤੁਸੀਂ, ਅੱਲਾਹ ਤਾਲਾ ਤੁਹਾਨੂੰ ਸਿਹਤ ਜ਼ਿੰਦਗੀ ਦੇਵੇ। ਠੀਕ ਹੈ ਸਰ, ਅੱਲਾਹ ਹਾਫਿਜ਼। ਕਾਲ ਟਾਈਮ ਥੋੜ੍ਹਾ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼। ਓਕੇ ਜਨਾਬ, ਸਾਡੇ ਪ੍ਰੋਗਰਾਮ 'ਚ ਸਾਨੂੰ ਕਾਲ ਆਈ ਸੀ ਭਾਵਲਪੁਰ ਤੋਂ, ਕਿਆ ਬਾਤ ਹੈ ਜਨਾਬ, ਮੁਹੰਮਦ ਯੂਸਫ ਦੇ। ਕਹਿੰਦੇ ਜੀ, ਡੈਕ ਲਾਇਆ ਤੁਹਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਅਸੀਂ, ਡੈਕ ਦੇ ਉੱਤੇ ਉੱਚੀ ਬਾਤ ਕਰਕੇ ਅਤੇ ਗਾਣਾ ਲਾ ਦਿਓ, ਟਾਂਗੇ ਵਾਲਾ ਖੈਰ ਮੰਗਦਾ, ਟਾਂਗਾ ਲੋੜਦਾ ਹੋਏ ਤਾਂ ਭਾਵੇਂ ਚੰਗਦਾ ਭੂਆ ਜੀ, ਟਾਂਗੇ ਵਾਲਾ ਖੈਰ ਮੰਗਦਾ, ਮਸੂਦ ਰਾਣੇ ਦੀ ਬਾਤ, ਆਪਣੇ ਜ਼ਮਾਨੇ ਦਾ, ਬਲਕਿ ਹਰ ਜ਼ਮਾਨੇ ਦਾ ਸੁਪਰਹਿਟ ਸੌਂਗ।
2: ਲੋੜਦਾ ਹੋਵੇ ਤੇ ਭਾਵੇਂ ਚੰਗਦਾ, ਟਾਂਗੇ ਵਾਲਾ ਖੈਰ ਮੰਗਦਾ, ਉਹ ਟਾਂਗੇ ਵਾਲਾ ਖੈਰ ਮੰਗਦਾ, ਟਾਂਗਾ ਲੋੜਦਾ ਹੋਵੇ ਤੇ।
0: ਥੱਕਦੀ ਨਹੀਂ ਗੱਡੀ ਤੂੰ ਆਉਣੀ ਹੈ ਤੇ ਜਾਣੀ ਹੈ, ਕਈਆਂ ਨੂੰ ਵੀ ਛੋੜਨੀ ਹੈ, ਕਈਆਂ ਨੂੰ ਮਿਲਾਉਣੀ ਹੈ ਮੇਰੇ ਵੱਲੋਂ, ਹਾਏ ਹਾਏ ਹਾਏ, ਮੇਰੇ ਵਾਂਗੂ ਵੇਖਦੀ ਹੈ ਬੰਦਾ ਰੰਗ ਰੰਗ ਦਾ, ਟਾਂਗੇ ਵਾਲਾ ਖੈਰ ਮੰਗਦਾ। ਅਸਲਾਮੁਅਲੈਕਮ। ਬਿਲਕੁਲ ਠੀਕ ਹੈ ਸਾਜਦਾ, ਤੂੰ ਸੁਣਾ? ਬਿਲਕੁਲ ਠੀਕ ਹੈ,
3: ਅਲਹਮਦੁਲਿਲਾ, ਮੈਂ ਠੀਕ ਠਾਕ, ਜ਼ਬਰਦਸਤ ਸ਼ੋ, ਬਹੁਤ ਮਜ਼ਾ ਆ ਰਿਹਾ,
0: ਬੜੀ ਮਿਹਰਬਾਨੀ।
3: ਤਾਰਕ
0: ਬਾਈ ਨਿਬੜੋ ਤੁਸੀਂ ਆਪਣਾ ਸਾਜਦਾ ਨਾਲ ਆਪੇ, ਤੇ ਟੋਪਿਕ ਤੇ ਬੋਲੋ ਕੁਛ।
3: ਹਾਂਜੀ, ਮੈਂ ਟੋਪਿਕ ਦੇ ਬਾਰੇ ਚ ਕਹਾਂਗੀ, ਵੱਟਾ ਸੱਟਾ ਨਹੀਂ ਹੋਣਾ ਚਾਹੀਦਾ, ਅਗਰ ਇੱਕ ਜੋੜੀ ਨਾਰਾਜ਼ ਹੁੰਦੀ ਹੈ ਨਾ ਤਾਂ ਦੂਸਰਾ ਘਰ ਵੀ ਖਰਾਬ ਹੋ ਜਾਂਦਾ।
0: ਨਹੀਂ ਤਾਂ ਜ਼ਰੂਰੀ ਹੈ ਕਿ ਦੋਵੇਂ ਜੋੜੀਆਂ ਖੁਸ਼ ਵੀ ਤਾਂ ਰਹਿ ਸਕਦੀਆਂ ਨੇ ਨਾ, ਹਰ ਬੰਦਾ ਉਹ ਇੱਕ ਬੰਦੇ ਦੀ ਨਾਰਾਜ਼ਗੀ ਕਰਦਾ ਪਿਆ।
3: ਨਹੀਂ, ਦੋਨੋਂ ਸਹੀ ਨਹੀਂ ਨਾ ਰਹਿ ਸਕਦੀਆਂ, ਇੱਕ ਸਹੀ ਰਹੇਗੀ ਤੇ ਇੱਕ ਨਹੀਂ ਰਹੇਗੀ, ਉਹ ਦੂਸਰੇ ਉਹਦੀ ਵਜ੍ਹਾ ਤੋਂ ਦੂਸਰਾ ਘਰ ਵੀ ਖਰਾਬ ਹੁੰਦਾ।
0: ਜਾਂ ਭੈੜੀ ਬੇਵਸਾਈ ਨਹੀਂ, ਪੈਸਾ ਮੰਗਣੇ ਆਈ, ਉਹ ਲੜਾਈ ਹੋਏਗੀ।
3: ਤਾਨੇ ਦਿੱਤੇ ਜਾਂਦੇ ਨੇ।
0: ਠੀਕ ਹੋ ਗਿਆ, ਠੀਕ ਹੋ ਗਿਆ।
3: ਹਾਂਜੀ, ਸਭ ਨੂੰ ਇਹ ਸੋਚਣਾ ਚਾਹੀਦਾ, ਜਿਹਨੇ ਆਪਣੀ ਬੇਟੀ ਦੇ ਦਿੱਤੀ ਜੇਜ਼ ਦੀ ਕੀ ਸੱਚਾਈ, ਲੇਕਿਨ ਜੇਜ਼ ਮੰਗਦੇ ਨੇ।
0: ਹਾਂ, ਜੇਜ਼ ਨਹੀਂ ਮੰਗਣਾ ਚਾਹੀਦਾ, ਔਰ ਇੱਕ ਬੁਰੀ ਰਸਮ ਹੈ, ਕੋਈ ਅੱਛੀ ਰਸਮ ਨਹੀਂ ਹੈ। ਠੀਕ ਹੈ, ਠੀਕ ਹੈ।
3: ਔਰ ਟੌਪਿਕ ਸ਼ੋ ਬਹੁਤ ਅੱਛਾ, ਔਰ ਇੱਕ ਗਾਣਾ ਲਗਾ ਦੋਗੇ?
0: ਹਾਂ ਦੱਸੋ।
3: ਜਾਦੂਗਰਾ, ਜਾਦੂਗਰਾ, ਹਾਏ ਜਾਦੂਗਰਾ,
0: ਨਹੀਂ ਇਹ ਗਾ, ਜਿਹਨੇ ਜਿਹਨੇ ਮੈਨੂੰ ਗਾ ਕੇ ਸੁਣਾਇਆ ਨਾ, ਉਹਦਾ ਗਾਣਾ ਲੱਗਾ।
3: ਹੈਲੋ।
0: ਹਾਂ, ਜਿਹੜਾ ਗਾਏਗਾ, ਗੁਣਗੁਣਾਏਗਾ, ਉਹਦਾ ਗਾਣਾ ਲੱਗੇਗਾ।
3: ਜਾਦੂਗਰਾ, ਹਾਏ ਜਾਦੂਗਰਾ, ਤੇਰੀ ਦੀਨ ਦਾ ਜਾਦੂ, ਹਾਏ ਦਿਲ ਨੂੰ
0: ਓਕੇ ਓਕੇ ਇਸ ਤੋਂ ਪਹਿਲੇ ਕਿ ਸਾਜ ਦਾ ਜਾਦੂ ਕਰ ਦੇਵੇ ਅਸੀਂ ਗਾਰਾ ਹੀ ਲਾ ਦਿੰਦੇ ਹਾਂ। ਓਕੇ ਅੱਲਾ ਹਾਫਿਜ਼।

0: ਹੈਲੋ ਹੈਲੋ ਵਾਲੇਕੁਮ ਅਸਲਾਮ ਹੈ ਮੈਂ ਬੀਨ ਵਜਾਈ ਹੈ ਤੇ ਕਿਹੜਾ ਸੱਪ ਮੇਰੇ ਕਾਬੂ ਆ ਗਿਆ ਹੈ
1: اور
0: عبداللہ ملاخیل خوش ہو ٹھیک ہو
1: شکر الحمدللہ زبردست تگڑی شام سن رہے بڑا چنگا لگ رہا ہے
0: بڑی مہربانی کی کم ہو گئے
1: بس شو بھی ماشاءاللہ زبردست بہت اچھا اچھا سونگ بھی گنگنا ہے بہت اچھا لگا
0: بہت شکریہ عبداللہ ملاخیل جیتے رہے بہت شکریہ اللہ حافظ
1: یہ کہنا کہ ہم اپنی زبان کے سلام کرنے کی عادت بنا سے دوست بڑھتی ہے اور دشمن کم ہوتے ہیں ٹھیک ہے
0: بالکل ٹھیک ہے بالکل ٹھیک ہے
1: اللہ حافظ
0: اوکے جناب جادوگرا اچھا کچھ چیزاں بازاراں وچ ہن تاں تسی ویکھو نا تے ملیاں دے وچ تانوں صرف آئس کریم ویچن والے ملدے نے یا پاپ کارن والے یا پھر لویا خریدن والے پرانے زمانے وچ منگاں ویچن والی مائیاں وی آندیاں سی نا ਉਹਨਾਂ ਕੋਲ ਇੱਕ ਟੋਕਰੀ 'ਚ ਹੁੰਦੀ ਸੀ ਟੋਕਰੀ 'ਤੇ ਮੁਸਲਿਮ ਕਿਸਮ ਦੀਆਂ ਚੂੜੀਆਂ ਰੱਖੀਆਂ ਹੁੰਦੀਆਂ ਸੀ ਅਤੇ ਜਿਹੜੀਆਂ ਖਵਾਤੀਨ ਹੁੰਦੀਆਂ ਸੀ ਉਹ ਉਹਨਾਂ ਦੇ ਨਾਲ ਮਿਲ ਕੇ ਨਾ ਉਹਦੇ ਉਹਨਾਂ ਨੂੰ ਬੁਲਾ ਲੈਂਦੀਆਂ ਸੀ ਅਤੇ ਆਪਣੇ ਡਿਓੜੀ ਦੇ ਵਿੱਚ ਡਿਓੜੀ ਦਾ ਪਤਾ ਜੇ ਨਾ ਡਿਓੜੀ 'ਚ ਪਾ ਕੇ ਉਹਨੂੰ ਅਤੇ ਉਹਦੀਆਂ ਚੂੜੀਆਂ ਜਿਹੜੀਆਂ ਨੇ ਚੈੱਕ ਕਰਦੀਆਂ ਸੀ ਅਤੇ ਉਹਦੇ ਕੋਲੋਂ ਮੰਗਾਂ ਯਾਨੀ ਚੂੜੀਆਂ ਖਰੀਦੀਆਂ ਸੀ ਇਸ ਤਰ੍ਹਾਂ ਹੀ ਜਿਹੜੇ ਸੀ ਨਾ ਸਰਦੀਆਂ ਦੇ ਜਦੋਂ ਮੌਸਮ ਆਉਂਦਾ ਸੀ ਅਤੇ ਰਜ਼ਾਈਆਂ ਅਸੀਂ ਜਿਹੜੀਆਂ ਨੇ ਨਾ ਰਜ਼ਾਈਆਂ ਉਹਨਾਂ ਨੂੰ ਅਸੀਂ ਕਹਿੰਦੇ ਕਿ ਜਾ ਕੇ ਇਹਨਾਂ ਨੂੰ ਕੀ ਕਰਦੇ ਨੇ ਮੇਰੇ ਜ਼ਿਹਨ 'ਚੋਂ ਨਿਕਲ ਗਿਆ ਪੇਂਜੇ 'ਤੇ ਲੈ ਜਾ ਅਤੇ ਇਹਨਾਂ ਨੂੰ ਪਿਜਵਾ ਕੇ ਲੈ ਆ ਇਹਦੇ ਰੂਹ ਨੂੰ ਕੋਟਨ ਨੂੰ ਰੂਹ ਨੂੰ ਪਿਜਵਾ ਕੇ ਲੈ ਕੇ ਆ ਬਲਕਿ ਸੁਆਂ ਵੀ ਉੱਥੋਂ ਹੀ ਲਿਆ ਹੋਣ ਪੁਰਾਣੇ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਸੀ ਹੁੰਦਾ ਲੋਕ ਕਰਦੇ ਸੀ ਆਪਣੇ ਘਰ ਦੇ ਅੰਦਰ ਹੀ ਨਾ ਜਿਹੜਾ ਉਹ ਪੇਂਜੇ ਵਾਲਾ ਹੁੰਦਾ ਸੀ ਨਾ ਇੱਕ ਹੱਥ ਨਾਲ ਪੇਂਜਾ ਹੁੰਦਾ ਸੀ ਤਾਰ ਜੀ ਲੱਗੀ ਹੁੰਦੀ ਸੀ ਉਹਦੇ 'ਤੇ ਅਤੇ ਉਹ ਬੰਦਾ ਤੁਹਾਡੇ ਗਿਰਾਜ 'ਚ ਜਾਂ ਡਿਓੜੀ 'ਚ ਬਹਿ ਕੇ ਨਾ ਤੁਹਾਡੇ ਰਜ਼ਾਈ ਨਾਲ ਪੂਰਾ ਜਿਹੜਾ ਰੂਹ ਹੁੰਦਾ ਸੀ ਨਾ ਉਹਨੂੰ ਪੇਂਜ ਦਿੰਦਾ ਸੀ ਅਤੇ ਉੱਥੇ ਤੁਸੀਂ ਉਸ ਰੂਹ ਨੂੰ ਇਕੱਠਾ ਕਰ ਲੈਂਦੀਆਂ ਸੀ ਖਵਾਤੀਨ ਅਤੇ ਉਹਦੀ ਰਜ਼ਾਈ ਜਿਹੜੀ ਹੈ ਨਾ ਉਹ ਬਣਾ ਲਈ ਜਾਂਦੀ ਸੀ ਅਤੇ ਘਰ 'ਚ ਬਹਿ ਕੇ ਉਹਨੂੰ ਸੀਤਾ ਜਾਂਦਾ ਸੀ ਕਿਆ ਬਾਤ ਹੈ ਜਨਾਬ ਜਦੋਂ ਰਜ਼ਾਈ ਸੀਂਦੇ ਸੀ ਨਾ ਧੁੱਪੇ ਬਹਿ ਕੇ ਅਤੇ ਉੱਤੇ ਬੱਚੇ ਖੇਡਦੇ ਸੀ ਅਤੇ ਨਾਲ ਕਿਨੂਆਂ ਦੇ ਛਿਲਕੇ ਵੀ ਹੁੰਦੇ ਸੀ ਓਏ ਹੋਏ ਹੋਏ ਕਿੱਦਾਂ ਦੀਆਂ ਗੱਲਾਂ ਯਾਦ ਆ ਗਈਆਂ ਮੈਨੂੰ ਮੇਰਾ ਬੜਾ ਜਿਹੜਾ ਦਿਲ ਕਰਨਾਲ ਸ਼ੁਰੂ ਹੋ ਗਿਆ ਹੈ ਠੀਕ ਹੈ ਨਾ ਰਜ਼ਾਈ ਦੇ ਉੱਤੇ ਕੋਈ ਘੁੰਮਣ ਨੂੰ ਜਦੋਂ ਬੱਚਾ ਰਜ਼ਾਈ ਤੋਂ ਘੁੰਮਦਾ ਸੀ ਨਾ ਤਾਂ ਜਿਹੜੀ ਕਦੂਈ ਹੁੰਦੀ ਸੀ ਨਾ ਯਾਨੀ ਸੂਈ ਜਿਹਦੇ ਨਾਲ ਸੀਤਾ ਜਾਂਦਾ ਸੀ ਉਹ ਚੁੱਪ ਜਾਂਦੀ ਸੀ ਨਾ ਕਦੀ ਕਦੀ ਅਤੇ ਰੌਲਾ ਵੀ ਪੈ ਜਾਂਦਾ ਸੀ ਕਿ ਕਦੂਈ ਚੁੱਪ ਗਈ ਹੈਲੋ
1: ਅਸਲਾਮ ਅਲੈਕੁਮ ਜਨਾਬ ਕੀ ਹਾਲ ਜੇ ਆ ਗਿਆ ਮੁਹੰਮਦ ਸ਼ਹਜ਼ਾਦ ਤੁਹਾਡਾ ਗੁਲਾਮ ਕੀ ਹਾਲ ਚਾਲ ਜੇ
0: ਓ ਕਿਆ ਬਾਤ ਹੈ ਮੁਹੰਮਦ ਸ਼ਹਜ਼ਾਦ ਮੇਰਾ ਗੁਲਾਮ ਆ ਤੇਰੀ ਖੈਰ ਹੋਵੇ ਮੁਹੰਮਦ ਸ਼ਹਜ਼ਾਦ
1: ਮੈਂ ਕਿਹਾ ਅੱਜ ਤੇ ਸਾਨੂੰ ਚੰਗੇ ਲੰਬੜਾ ਚ ਲਾਇਆ ਜੇ ਪਿੱਛੇ ਵਾਰੀ ਬੜੀ ਮੁਸ਼ਕਿਲ ਧੱਕੇ ਛੱਕੇ ਮਾਰ ਕੇ ਮੈਂ ਆ ਫੜਿਆ ਜੀ
0: ਚਲੋ ਬੜੀ ਮਿਹਰਬਾਨੀ
1: ਤੇ ਡਾਇਲੋਗ ਮਾਸ਼ਾਅੱਲਾ ਤੁਸੀਂ ਜਿਹੜਾ ਲਾਤਾ ਸੀ ਨਾ ਉਹ ਮੈਂ ਬਿਲਕੁਲ ਯਾਦ ਕੀਤਾ ਸੀ ਤੇ ਹੁਣ ਮੈਂ ਤੁਹਾਨੂੰ ਫਿਰ ਡਾਇਲੋਗ ਹੋਰ ਸੁਣਾਵਾਂ
0: ਸੁਣਾਓ
1: ਝੂਠ ਵੇਵਾਂਗਾ ਮੇਰੀਏ ਭੈਣੇ ਝੂਠ ਵੇਵਾਂਗਾ ਝੂਠ ਵੇਵਾਂਗਾ ਉੱਠੋ ਇਹਦੇ ਸਾਹ ਟੁੱਟੇ ਤੇ ਤੇਰੀ ਸਜ਼ਾ ਬਚ ਗਈ ਹੈ ਨਤਾ ਉਹ ਜਿੰਨੀ ਛੇਤੀ ਹੋ ਸਕਦੀ ਆਪਣੀ ਭੈਣ ਦਾ ਤਾਜ ਬਣਾ ਲਾ ਓਏ ਮੈਂ ਚੰਦੀ ਤਰੀਕ ਨੂੰ ਆਪਣੇ ਯਾਰ ਵਸੀਮ ਦੀ ਜੰਜ ਲੈ ਕੇ ਪਹੁੰਚ ਜਾ ਗਈ
0: ਕਿਆ ਬਾਤ
1: ਦਿਲ ਚ ਜਿਹੜੀ ਆ ਖੁਸ਼ੀ ਆ ਕਿਆ ਬਾਤ ਹੈ ਜੀ ਤੁਹਾਡੇ ਜਿਸਮ ਪ੍ਰੋਗਰਾਮ ਸੁਣੀ ਦਾ ਯਕੀਨ ਕਰੋ ਇੰਜ ਖੁਸ਼ੀ ਆਉਂਦੀ ਹੈ ਜਿਹਾ ਈਦ ਦਾ ਦਿਨ ਹੋ ਗਿਆ ਸਾਡੇ ਲਈ ਜੀ
0: ਬੜੀ ਮਿਹਰਬਾਨੀ ਯਾਰ ਬਹੁਤ ਸ਼ੁਕਰੀਆ
1: ਬੜੀ ਮਿਹਰਬਾਨੀ ਤੇ ਸਾਰੇ ਭੈਣ ਭਰਾਵਾਂ ਨੂੰ ਉਸਤਾਦ ਜੀ ਨੂੰ ਤੇ ਡਰਾਈਵਰ ਨੂੰ ਤੇ ਉਹਨਾਂ ਦੇ ਕੋਲ ਜਿਹੜੇ ਸੁਲਤਾਨ ਜੀ ਦੇ ਮੰਜੇ ਦੇ ਬੈਠੇ ਨੇ ਉਹਨਾਂ ਨੂੰ ਵੀ ਸਲਾਮ ਮੈਨੂੰ ਨਾ ਭੁੱਲਦਾ ਪਿਆ ਤੇ ਬਾਦਸ਼ਾਹ ਜੀ ਬੜਾ ਅੱਛਾ ਪ੍ਰੋਗਰਾਮ ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਦੀ ਤੰਦਰੁਸਤੀ ਰੱਖੇ ਬਹੁਤੀਆਂ ਦੁਆਵਾਂ ਮੁਹੰਮਦ ਸ਼ਹਜ਼ਾਦ ਤੁਹਾਡੇ ਗੁਲਾਮ ਦੀ ਹੈ ਜੀ
0: ਬੜੀ ਮਿਹਰਬਾਨੀ ਬਹੁਤ ਸ਼ੁਕਰੀਆ
1: ਬੜੀ ਓਕੇ ਜੀ ਅੱਲਾਹ
0: ਹਾਫਿਜ਼

ਤੋਂ ਇੱਕ ਵੱਧ ਗਾਣਾ, ਇੱਕ ਤੋਂ ਇੱਕ ਸੋਹਣਾ ਗਾਣਾ ਸਿਰਫ ਤੁਹਾਡੇ ਆਪਣੇ ਪ੍ਰੋਗਰਾਮ ਸੱਜਣ ਬੇਲੀ ਦੇ 'ਚ ਤੁਹਾਡਾ ਆਪਣਾ ਮੇਜ਼ਬਾਨ ਵਸੀਬ ਹੈ, ਮੈਂ ਤੁਹਾਡੇ ਵਾਸਤੇ ਹਾਜ਼ਰ ਜਿੱਥੇ ਜਿੱਥੇ ਗੱਡੀ ਚਲਾਉਂਦੇ ਪੈ ਜਾਓ, ਜਿੱਥੇ ਵੀ ਤੁਸੀਂ ਖੜ੍ਹੇ ਜੇ ਤੁਹਾਡੀਆਂ ਖੈਰਾਂ ਮੇਰਾ ਭਰਾ, ਜਿੰਦੇ ਰਹੋ, ਹੱਸਦੇ ਰਹੋ, ਵੱਸਦੇ ਰਹੋ, ਖੈਰਾਂ ਨਾਲ ਤੁਸੀਂ ਪਹੁੰਚੋ ਲਾਹੌਰ, ਅਗਰ ਲਾਹੌਰ ਵੱਲ ਵੱਧਦੇ ਪੈ ਜੇ ਤਾਂ ਖੈਰਾਂ ਨਾਲ ਪਹੁੰਚੋ ਆਪਣੀਆਂ ਮੰਜ਼ਿਲਾਂ ਵੱਲ, ਅਗਰ ਤੁਸੀਂ ਗੱਡੀ ਚਲਾਉਂਦੇ ਪੈ ਜੇ ਤਾਂ ਧਿਆਨ ਨਾਲ ਅਤੇ ਟ੍ਰੈਫਿਕ ਦੇ ਕਾਨੂੰਨ ਨੂੰ ਮੰਨਣਾ ਬੜਾ ਜ਼ਰੂਰੀ ਹੈਗਾ ਜੀ, ਜਿਹੜਾ ਬੰਦਾ ਮੰਨੇਗਾ ਉਹੀ ਕਮਾਲ ਕਰੇਗਾ, ਜਿਹੜਾ ਨਹੀਂ ਮੰਨੇਗਾ ਨੁਕਸਾਨ ਉਠਾਏਗਾ।

0: ਅੱਜ ਤੇਰੇ ਨਾਲ ਰੱਜ ਕੇ ਕਰਾਂਗੀ ਗੱਲਾਂ ਦਿਲ ਵਾਲੀਆਂ, ਤੈਨੂੰ ਜ਼ੁਲਫਾਂ ਨਾਲ ਕੱਜ ਕੇ ਕਰਾਂਗੀ ਗੱਲਾਂ ਦਿਲ ਵਾਲੀਆਂ। ਹੈਲੋ
1: ਹੈਲੋ, ਗੱਲਾਂ ਕੀ ਦਿਲ ਵਾਲੀਆਂ ਗੱਲਾਂ?
2: ਤੁਹਾਡੀ ਆਵਾਜ਼ ਨਹੀਂ ਆਉਂਦੀ ਫਰੀ ਜੀ। ਫਰੀ ਜੀ, ਤੁਹਾਡੀ ਆਵਾਜ਼ ਖਰਾਬ ਆਉਂਦੀ ਪਈ ਹੈ, ਜ਼ਰਾ ਸਹੀ ਤਰ੍ਹਾਂ ਬੋਲੋ।
0: ਲੋ ਜੀ ਸੀ, ਆਪਣਾ ਫਰੀ ਜੀ, ਬੜੀ ਮਿਹਰਬਾਨੀ ਤੁਸੀਂ ਸਾਨੂੰ ਕਾਲ ਕੀਤੀ ਹੈ।
2: ਤੁਹਾਡੀ ਆਵਾਜ਼ ਸਹੀ ਨਹੀਂ ਸੀ ਆਉਂਦੀ ਵੀ, ਮੈਂ ਤੁਹਾਡੀ ਆਵਾਜ਼ 'ਤੇ ਆਪੇ ਹੀ ਤੁਹਾਡੀ ਕਾਲ ਸੁਣਾ ਦਿੰਦਾ ਇੱਥੇ।
0: ਫਰੀ ਜੀ ਸਾਨੂੰ ਬਹੁਤ ਪਿਆਰ ਕਰਦੇ ਨੇ ਮੁਖਤਲਿਫ ਪ੍ਰੋਗਰਾਮਾਂ ਦੇ ਵਿੱਚ। ਫਰੀ ਜੀ ਤੁਹਾਡਾ ਸਲਾਮ ਮੈਨੂੰ ਪਹੁੰਚਦਾ ਰਹਿੰਦਾ, ਉਹ ਮੈਨੂੰ ਬੜਾ ਮਜ਼ਾ ਆਉਂਦਾ ਮੈਂ ਸੁਣ ਕੇ, ਜਦੋਂ ਤੁਸੀਂ ਦੂਸਰੇ ਕਿਸੇ ਪ੍ਰੋਗਰਾਮ ਦੇ ਵਿੱਚ ਵੀ ਮੈਨੂੰ ਸਲਾਮ ਕਰ ਰਹੇ ਹੁੰਦੇ ਜੀ, ਤੁਹਾਡੀ ਬੜੀ ਮਿਹਰਬਾਨੀ। ਸੀਮਾ ਜੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਂਦੇ। ਸੀਮਾ ਜੀ ਵੈਲਕਮ ਵੈਲਕਮ ਵੈਲਕਮ ਵੈਲਕਮ ਵੈਲਕਮ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਆ, ਵਧੀਆ। ਕਹਿੰਦੇ ਜੀ ਗਾਣੇ ਬੜੇ ਸੋਹਣੇ ਸੋਹਣੇ ਲੱਗਦੇ ਪਏ ਅਤੇ ਮੈਂ ਸੁਣਦੀ ਪਈ ਹਾਂ ਤੁਹਾਡਾ ਪ੍ਰੋਗਰਾਮ। ਪ੍ਰੋਗਰਾਮ ਬੜਾ ਚੰਗਾ, ਬਹੁਤ ਸ਼ੁਕਰੀਆ ਜਨਾਬ। ਅਤੇ ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿੰਦੇ। ਅਗਲੇ ਕੋਲ ਗੱਲ ਕਰੀਏ। ਹੈਲੋ,
3: ਬੰਦਾ
0: ਬੋਲੇਗਾ ਤੇ ਨੱਤ ਬਿਲਕੁਲ ਹੀ ਕਾਲ ਰਿਸੀਵ ਨਹੀਂ ਕਰੇਗਾ।
3: ਸਰ ਤੁਸੀਂ ਢਿੱਲਾ ਕਰ ਦਿੱਤਾ, ਬੋਧੀ ਜੱਟ ਨਾਲ ਗੱਲ ਕਰ ਰਿਹਾ ਸਰਕਾਰ।
4: ਬੋਧੀ ਜੱਟ, ਮੇਰਾ ਬੜਾ ਸ਼ਦਾਦਾ ਬੋਧੀ ਜੱਟ, ਬੋਧੀ ਜੱਟ ਕੋਈ ਬਦਾਮ ਸ਼ਦਾਮ ਖਾ ਹੋਏ ਮੇਰੇ ਨਾਲ ਰਜ਼ੋਰ ਦੀ ਬੋਲ ਹੋਏ।
3: ਸਰ ਜੀ ਬਦਾਮ ਤੇ ਬੜੇ ਖਾਧੇ ਯਕੀਨ ਵੱਲੋਂ, ਪਰ ਤੁਸੀਂ ਆ ਜਦੋਂ ਮੈਂ ਯਕੀਨ ਵੱਲੋਂ ਪਹਿਲੇ ਪ੍ਰੋਗਰਾਮ ਤੋਂ ਮੈਂ ਤੁਹਾਡੇ ਯਕੀਨ ਵੱਲੋਂ ਕਾਲ ਮੇਰੀ ਮਿਲਣ ਲੱਗੀ, ਤੁਸੀਂ ਉਠਾ ਹੀ ਨਹੀਂ ਰਹੇ, ਪਤਾ ਨਹੀਂ ਕੀ ਗੱਲ ਹੈ।
0: ਨਹੀਂ ਨਹੀਂ, ਜਿਹੜੀ ਕਾਲ ਆਉਂਦੀ ਵੀ ਮੈਂ ਸੁਣਦਾ ਜਾ ਰਹੀ ਹੈ, ਅਤੇ ਬੋਧੀ ਜੱਟ ਯਕੀਨ ਕਰੋ ਤੁਹਾਡੀ ਕਾਲ ਆਉਂਦੀ ਮੈਂ ਬੜਾ ਖੁਸ਼ ਹੁੰਦਾ, ਤੁਸੀਂ ਮੇਰੇ ਬੜੇ ਪਿਆਰੇ ਭਰਾ ਜੇ।
3: ਸਰ ਮੇਰਾ ਇੱਕ ਦੋਸਤ ਆਇਆ ਇੱਥੇ ਡੇਰੇ ਦੇ ਮੇਰੇ ਕੋਲ ਤੇ ਸਰ ਤੁਹਾਨੂੰ ਸਲਾਮ ਕਰ ਰਿਹਾ, ਰਜਬ ਅਲੀ ਸਰ।
0: ਵਾਲੇਕੁਮ ਸਲਾਮ ਰਜਬ ਅਲੀ, ਕੀ ਹਾਲ ਹੈ? ਠੀਕ ਠਾਕ ਹੈ? ਬੋਧੀ ਜੱਟ ਕੋਲੋਂ ਚੰਗੀ ਤਰ੍ਹਾਂ ਖਾਣਾ ਖੁਣਾ ਖਾ ਕੇ ਜਾਈ।
3: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਰਜਬ, ਕੀ ਹਾਲ ਹੈ? ਠੀਕ ਠਾਕ ਜੀ,
3: ਅੱਲਾ ਪਾਕ ਦੇ ਕਰਮ ਨੇ ਸਾਰਾ ਆਪਣਾ।
0: ਸ਼ੁਕਰ ਅੱਲਾ ਦਾ, ਬਿਲਕੁਲ ਠੀਕ ਹੈ
3: ਜੀ। ਪਾਕ ਪਤਨ ਤੋਂ ਆਇਆ।
0: ਅੱਛਾ, ਪਾਕ ਪਤਨ ਤੋਂ ਆਇਆ?
3: ਸਾਡੇ ਨਾਲ ਬਹੁਤ ਪਿਆਰ ਕਰਦਾ ਹੈ ਜੀ।
0: ਕੀ ਬਾਤ! ਪਾਕ ਪਤਨ ਮੈਂ ਵੀ ਵੇਖਿਆ, ਬੜੇ ਪੁਰਾਣੇ ਜ਼ਮਾਨੇ 'ਚ ਵੇਖਿਆ ਸੀ। ਉੱਥੇ ਦੋ ਸੈਰਮੇ ਸੀ, ਇੱਕ ਪਤਨ ਸੀ, ਇੱਕ ਨੂਰ ਮਹਿਲ ਸੀ। ਫਿਰ ਪਾਕ ਪਤਨ ਦਾ ਰੇਲਵੇ ਸਟੇਸ਼ਨ ਵੀ ਮੈਂ ਵੇਖਿਆ ਸੀ, ਉੱਥੇ ਸੁਰਾਈ ਚ ਪਾਣੀ ਵੀ ਪੀਤਾ ਸੀ, ਪਕੌੜੇ ਬੜੇ ਸਵਾਦੀ ਹੁੰਦੇ ਸੀ।
3: ਬਿਲਕੁਲ ਜੀ, ਬਿਲਕੁਲ।
0: ਬੜੀ ਮਿਹਰਬਾਨੀ ਰਜਬ ਅਲੀ, ਬਹੁਤ ਸ਼ੁਕਰੀਆ।
3: ਬੜੀ
0: ਮਿਹਰਬਾਨੀ ਯਾਰ, ਬਹੁਤ ਸ਼ੁਕਰੀਆ
3: ਖੈਰ ਇਤਬਾਦ ਸੁਣਨ ਸਰ ਸਾਡੇ ਸਲੂਟ ਤੇ ਸਰ ਮੇਰੀ ਫਰੀ ਆਪੀ ਦੀ ਤੁਸੀਂ ਕਾਲ ਕੱਟ ਦਿੱਤੀ, ਵੇਖੋ ਉਹਨਾਂ ਦੀ ਆਵਾਜ਼ ਬਿਲਕੁਲ ਵਾਕਈ ਨਹੀਂ ਸੀ ਸਹੀ ਆ ਰਹੀ। ਮੇਰੀ ਨੀਲਾ ਆਪੀ ਨੂੰ ਸਲਾਮ, ਰਬੀਨਾ ਜੱਟੀ ਨੂੰ, ਮੇਰੀ ਆਪੀ ਕਵਲ ਨਾਜ ਨੂੰ, ਤਮਾਮ ਸੁਣਨ ਵਾਲਿਆਂ ਨੂੰ, ਦਾਦਾ ਚੌਧਰੀ ਨੂੰ ਵੀ ਸਲਾਮ ਸਰ, ਤੇ ਪਾਕਿਸਤਾਨ ਹਮੇਸ਼ਾ ਹੀ ਜ਼ਿੰਦਾਬਾਦ।
0: ਜ਼ਿੰਦਾਬਾਦ, ਓਕੇ।

0: ਬੜੇ ਤਿੱਖੇ ਮਜ਼ਾਜ ਸੋਨੇ ਯਾਰ ਦੇ
1: ਦਿਲ ਸੱਟ ਕੇ ਜਾਏ ਦਿਲ
0: ਫਿਲਮ ਦਾ ਨਾਂ ਹੀਰਾ ਮੋਤੀ ਪਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਤੇ ਜਨਾਬ ਵੱਟੇ ਸੱਟੇ ਦੇ ਬਾਰੇ 'ਚ ਜਿਹੜੀ ਗੱਲਬਾਤ ਹੋਈ ਹੈ ਉਹ ਇਹੋ ਹੀ ਹੋਈ ਹੈ ਕਿ ਇਹ ਸ਼ਾਦੀ ਨਹੀਂ ਕਰਨੀ ਚਾਹੀਦੀ ਇਹਦੇ 'ਚ ਅਗਰ ਇੱਕ ਫੈਮਿਲੀ ਜਿਹੜੀ ਨਾ ਖੁਸ਼ ਹੈ ਤਾਂ ਇਟ ਮੀਨਸ ਕਿ ਦੂਸਰਾ ਬੰਦਾ ਵੀ ਜਿਹੜਾ ਉਹ ਆਪਣੇ ਘਰ ਨੂੰ ਖਰਾਬ ਕਰ ਪਏਗਾ ਖੈਰ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਜ਼ਿੰਦਗੀ 'ਤੇ ਚੱਲਦੀਆਂ ਪਈਆਂ ਨੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਤੁਸੀਂ ਵੀ ਖੁਸ਼ ਰਹੋ ਅਤੇ ਅਗਲੇ ਵੀ ਖੁਸ਼ ਰਹਿਣ ਔਰ ਜ਼ਿਆਦਾ ਖੁਸ਼ੀ ਇਹਦੇ 'ਚ ਹੀ ਹੈ ਕਿ ਬੰਦਾ ਖੁਸ਼ ਰਹਿਣ ਦਾ ਇੰਤਜ਼ਾਮ ਪਹਿਲਾਂ ਹੀ ਕਰ ਲਵੇ ਆਪਣੀਆਂ ਦੋਵਾਂ 'ਚ ਢੇਰਾਂ ਵਾਰੀ ਮੈਨੂੰ ਯਾਦ ਰੱਖਣਾ ਮੈਂ ਵੀ ਤੁਹਾਨੂੰ ਢੇਰਾਂ ਦੋਵਾਂ 'ਚ ਢੇਰਾਂ ਵਾਰੀ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚਦਾ ਪਿਆ ਅਗਲੇ ਪ੍ਰੋਗਰਾਮ ਤੱਕ ਮੈਨੂੰ ਇਜਾਜ਼ਤ ਦਿਓ ਆਖਰੀ ਕਾਲਰ ਨਾਲ ਗੱਲ ਕਰਾਂਗੇ ਇਜਾਜ਼ਤ ਲਵਾਂਗੇ ਤੁਹਾਡੇ ਕੋਲ ਜੀ ਫਰੀ ਜੀ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਅੱਲਾ ਹਾਫਿਜ਼ ਅੱਲਾ ਹਾਫਿਜ਼ ਓਕੇ ਜੀ ਇਹਦੇ ਨਾਲ ਹੀ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚਿਆ ਅਤੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਇਜਾਜ਼ਤ ਦਿਓ ਰੱਬ ਰੱਖਾ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸ਼ੁਕਰੀਆ ਆਪ ਨੇ FM 101 ਟਿਊਨ ਕੀਆ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: Good evening. This is FM 101.
2: There's music, and then there's magic. One above FM 101.
3: शुक्रिया आपने FM 101 ट्यून किया।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸ਼ੁਕਰੀਆ ਆਪਨੇ FM 101 ਟਿਊਨ ਕੀਆ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੁਣਤੇ ਰਹੀਏ FM 101 101

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੁਣਤੇ ਰਹੀਏ FM 101 101

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੋਹਣੀ ਭੈਣ ਭਰਾਓ ਤੇ ਮੇਰੇ ਮੋਹਤਰਮ ਬਜ਼ੁਰਗੋ ਤੁਹਾਡੀ ਭੈਣ ਸਾਹਿਬਾ ਤੁਹਾਡੀ ਖਿਦਮਤ ਵਿੱਚ ਸਲਾਮ ਅਰਜ਼ ਕਰਦੀ ਹੈ ਤੇ ਤੁਹਾਨੂੰ ਐਡਵਾਈਸ ਕਰਦੀ ਹੈ ਕਿ ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਦੀ ਹਿਫਾਜ਼ਤ ਕਰੋ ਕਿਉਂਕਿ ਸਿਹਤ ਏ ਤੇ ਜ਼ਿੰਦਗੀ ਦਾ ਮਜ਼ਾ ਹੈ ਤੇ ਅੱਲਾ ਨਾ ਕਰੇ ਜੇ ਸਿਹਤ ਖਰਾਬ ਹੋ ਜਾਏ ਤੇ ਰੁਪਿਆ ਪੈਸਾ ਮਾਲੋ ਦੌਲਤ ਤੇ ਹਰ ਆਸਾਇਸ਼ ਬੇਕਾਰ ਤੇ ਬੇਮੈਨੀ ਹੋ ਜਾਂਦੀ ਹੈ ਸੋਹਣੇ ਭੈਣ ਭਰਾਓ ਤੁਹਾਡੀ ਭੈਣ ਸਾਹਿਬਾ ਤੁਹਾਨੂੰ ਇਹ ਮਸ਼ਵਰਾ ਦਿੰਦੀ ਹੈ ਕਿ ਤੁਸੀਂ ਜਦੋਂ ਵੀ ਇਲਾਜ ਦੀ ਜ਼ਰੂਰਤ ਮਹਿਸੂਸ ਕਰੋ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਤੇ ਬੋਡੀ ਆਫ ਦਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ ਤਾਂ ਕਿ ਤੁਹਾਡੀ ਬਿਮਾਰੀ ਦੀ ਮੁਕੰਮਲ ਤਸ਼ਖੀਸ ਹੋ ਜਾਏ ਸੋਹਣੇ ਭੈਣ ਭਰਾਓ ਆਲਮੀ ਸ਼ੋਹਰਤ ਯਾਫਤਾ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ 'ਚ ਮੌਜੂਦ ਨੇ ਜਿਹੜੇ ਆਪਣੇ ਤਿੱਬੀ ਤਜਰਬਾਤ ਦੀ ਰੋਸ਼ਨੀ 'ਚ ਤੁਹਾਨੂੰ ਤੁਹਾਡੇ ਮਸਾਇਲ ਦਾ ਹੱਲ ਦੱਸਣਗੇ ਲੇਕਿਨ ਜਨਾਬ ਥੋੜ੍ਹਾ ਜਿਹਾ ਇੰਤਜ਼ਾਰ ਕਰੋ ਅਤੇ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ ਤਾਂ ਕਿ ਤੁਹਾਨੂੰ ਦਵਾਖਾਨੇ 'ਤੇ ਆਉਣ 'ਚ ਕੋਈ ਦੁਸ਼ਵਾਰੀ ਨਾ ਹੋਵੇ ਅਤੇ ਲਿਖੋ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03-400-2608 ਯਾਨੀ 03-400-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਸੋਹਣੇ ਭੈਣ ਭਰਾਓ ਕਿੱਧਰੇ ਨਹੀਂ ਜਾਓ ਬਲਕਿ ਰੇਡੀਓ ਦੇ ਨੇੜੇ ਨੇੜੇ ਹੋ ਜਾਓ ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਵੈਲਕਮ ਖੁਸ਼ਾਮਦੀਦ ਅਤੇ ਜੀ ਆਇਆਂ ਨੂੰ ਅਤੇ ਨਾਲ ਹੀ ਬਹੁਤ ਬਹੁਤ ਅਤੇ ਬਹੁਤ ਜ਼ਿਆਦਾ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਪ੍ਰੋਗਰਾਮ ਦੀ ਸ਼ਾਨ ਅਤੇ ਸਾਡਾ ਮਾਣ ਵਧਾਇਆ
2: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਮਿਹਰਬਾਨੀ ਅਤੇ ਥੈਂਕ ਯੂ ਕਿ ਤੁਸੀਂ ਖੂਬਸੂਰਤ ਅਲਫਾਜ਼ ਵਿੱਚ ਮੇਰਾ ਤਾਰਫ ਕਰਾਉਂਦੇ ਹੋ ਅਤੇ ਅੱਛੇ ਅੰਦਾਜ਼ ਵਿੱਚ ਵੈਲਕਮ ਕਰਦੇ ਹੋ ਤੁਹਾਡੇ ਖਲੂਸ ਦਾ ਬਹੁਤ ਬਹੁਤ ਸ਼ੁਕਰੀਆ
1: ਜੀ ਮਿਹਰਬਾਨੀ ਸੁਲੇਮਾਨ ਸਾਹਿਬ
2: ਜੀ ਜੀ
1: ਤੁਸੀਂ ਤਾਂ ਮਾਸ਼ਾਅੱਲਾ ਹੋ ਹੀ ਇਸ ਕਾਬਿਲ ਕਿ ਤੁਹਾਡਾ ਤਾਰਫ ਵੀ ਤੁਹਾਡੇ ਸ਼ਾਇਆ ਨਾਲ ਸ਼ਾਨ ਹੋਵੇ ਸੁਲੇਮਾਨ ਸਾਹਿਬ ਜੇ ਮੈਂ ਤੁਹਾਡੀ ਤਰ੍ਹਾਂ ਇੰਨੀ ਕਾਬਿਲ ਅਤੇ ਮਸ਼ਹੂਰੋ ਮਾਰੂਫ ਹਸਤੀ ਹੁੰਦੀ ਨਾ ਅਤੇ ਮੈਂ ਤਾਂ ਆਪਣਾ ਤਾਰਫ ਗੋਲਡਨ ਹਰੂਫ ਨਾਲ ਲਿਖਵਾ ਕੇ ਰੱਖ ਲੈਂਦੀ ਚਲੋ ਖੈਰ ਕੋਈ ਗੱਲ ਨਹੀਂ ਕਰੀ ਤੇ ਵਕਤ ਵੀ ਆਏਗਾ ਨਾ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਇਬਤਦਾ SMS ਨਾਲ ਕਰਨੀ ਆ ਜਿਹੜੀ ਜ਼ਾਹਿਦ ਰਊਫ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ
1: ਜ਼ਾਹਿਦ ਸਾਹਿਬ ਬਿਆਨ ਕਰਦੇ ਨੇ ਮੋਹਤਰਮ ਸੁਲੇਮਾਨ ਸਾਹਿਬ ਮੇਰੀ ਉਮਰ 56 ਸਾਲ ਹੈ ਮਸਲਾ ਇਹ ਵੇ ਕਿ ਮੈਨੂੰ ਹਾਈ ਬਲੱਡ ਪ੍ਰੈਸ਼ਰ ਤੇ ਜੋੜਾਂ 'ਚ ਦਰਦ ਦੀ ਤਕਲੀਫ ਹੈ
2: ਜੀ
1: ਚੱਲਣਾ ਫਿਰਨਾ ਮੁਸ਼ਕਿਲ ਹੋ ਗਿਆ ਦਰਦ ਦੀ ਵਜ੍ਹਾ ਤੋਂ ਸਕੂਨ ਨਹੀਂ ਮਿਲਦਾ ਮੈਂ ਬੜਾ ਇਲਾਜ ਕਰਵਾਇਆ ਮਹਿੰਗੀਆਂ ਮਹਿੰਗੀਆਂ ਦਵਾਈਆਂ ਇਸਤੇਮਾਲ ਕੀਤੀਆਂ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ ਮੇਰੇ ਇੱਕ ਆਫਿਸ ਫੈਲੋ ਨੇ ਤੁਹਾਡਾ ਇਲਾਜ ਕਰਵਾਇਆ ਸੀ ਉਹਨਾਂ ਨੂੰ ਤੇ ਹੈਰਤ ਅੰਗੇਜ਼ ਫਾਇਦਾ ਹੋਇਆ ਉਹਨਾਂ ਨੂੰ ਵੇਖ ਕੇ ਮੈਂ ਤੁਹਾਨੂੰ SMS ਲਿਖਿਆ ਮਿਹਰਬਾਨੀ ਕਰਕੇ ਮੇਰੇ ਲਈ ਵੀ ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ
2: ਮੋਹਤਰਮ ਜ਼ਾਹਿਦ ਭਾਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੇ ਇਤਮਾਦ ਤੇ ਭਰੋਸੇ ਨਾਲ ਖਤ ਲਿਖਿਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿਸ ਤਰ੍ਹਾਂ ਤੁਹਾਡੇ ਆਫਿਸ ਕੋਲੀਗ ਨੂੰ ਆਰਾਮ ਆਇਆ ਹੈ ਇਨਸ਼ਾਅੱਲਾ ਤੁਹਾਡੀ ਬਿਮਾਰੀ ਵੀ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ
2: ਮੇਰੇ ਮੋਹਤਰਮ ਹਾਈ ਬਲੱਡ ਪ੍ਰੈਸ਼ਰ ਦੀ ਬੁਨਿਆਦੀ ਵਜ੍ਹਾ ਕੋਲੈਸਟ੍ਰੋਲ ਦੀ ਜ਼ਿਆਦਤੀ ਤੇ ਜੋੜਾਂ ਦੇ ਦਰਦ ਦੀ ਬੁਨਿਆਦੀ ਵਜ੍ਹਾ ਯੂਰਿਕ ਐਸਿਡ ਦੀ ਜ਼ਿਆਦਤੀ ਹੈ ਲਿਹਾਜ਼ਾ ਜਦੋਂ ਤੀਕਰ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਟਰੋਲ ਨਹੀਂ ਕੀਤਾ ਜਾਏਗਾ ਕੋਈ ਬਿਮਾਰੀ ਠੀਕ ਨਹੀਂ ਹੋਵੇਗੀ
1: ਬਿਲਕੁਲ ਬਿਲਕੁਲ
2: ਮੇਰੇ ਮੋਹਤਰਮ ਭਾਈ ਮਸਲਾ ਇਹ ਵੇ ਕਿ ਲੋਕੀ ਫੌਰਨ ਆਰਾਮ ਵਾਸਤੇ ਦਰਦ ਕੁਛ ਦਵਾਈਆਂ ਇਸਤੇਮਾਲ ਕਰਦੇ ਨੇ ਤੇ ਫਿਰ ਇਹਨਾਂ ਦਵਾਈਆਂ ਦੇ ਆਦੀ ਹੋ ਜਾਂਦੇ ਨੇ
1: ਬਿਲਕੁਲ
2: ਲੇਕਿਨ ਉਹ ਇਹ ਨਹੀਂ ਜਾਣਦੇ ਕਿ ਇਹੋ ਜਿਹੀ ਦਵਾਈਆਂ ਨਾਲ ਮਿਹਦੇ ਦੀ ਬਿਮਾਰੀਆਂ ਹੋ ਸਕਦੀਆਂ ਨੇ ਬਹਰਹਾਲ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ ਸੁਬੋ ਸ਼ਾਮ ਵਾਕ ਜ਼ਰੂਰ ਕਰੋ ਅਤੇ ਸਬਜ਼ੀਆਂ ਜ਼ਿਆਦਾ ਖਾਓ ਮੈਂ ਦਵਾਈ ਪਾਰਸਲ ਕਰਾ ਦਿੱਤੀ ਹੈ ਇਨਸ਼ਾਅੱਲਾ ਦੋਨੋਂ ਬਿਮਾਰੀਆਂ 'ਚ ਹੈਰਤ ਅੰਗੇਜ਼ ਤੁਹਾਨੂੰ ਫਾਇਦਾ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ ਬਾਕਾਇਦਗੀ ਨਾਲ ਦਵਾਈ ਲੈਣੀ ਹੈ ਤਾਂ ਕਿ ਤੁਸੀਂ ਹੁਣ ਵੀ ਅਤੇ 4 ਸਾਲ ਬਾਅਦ ਵੀ ਯਾਨੀ ਰਿਟਾਇਰਮੈਂਟ ਤੋਂ ਬਾਅਦ ਵੀ ਸਿਹਤਮੰਦ ਰਹੋ ਅਤੇ ਰਿਟਾਇਰਡ ਲਾਈਫ ਨੂੰ ਸਕੂਨ ਨਾਲ ਗੁਜ਼ਾਰੋ ਸੁਲੇਮਾਨ ਸਾਹਿਬ
2: ਜੀ ਜੀ
1: ਇਹ ਰਿਟਾਇਰਡ ਲਾਈਫ ਵੀ ਬੜੀ ਮਜ਼ੇਦਾਰ ਹੁੰਦੀ ਹੈ ਨਾ ਫਿਕਰ ਨਾ ਫਾਕਾ ਮੌਜ ਕਰਕਾਕਾ ਵਾਲਾ ਹਿਸਾਬ ਹੁੰਦਾ
2: ਸਹਿਮਾ ਜੀ, ਰਿਟਾਇਰਮੈਂਟ ਤੋਂ ਬਾਅਦ ਵੀ ਬੰਦਾ ਕਾਕਾ ਹੀ ਹੁੰਦਾ।
1: ਸੁਲੇਮਾਨ ਸਾਹਿਬ ਮਿਸਾਲ ਮਸ਼ਹੂਰ ਹੈ ਨਾ ਕਿ ਬੁੱਢਾ ਬੱਚਾ ਬਰਾਬਰ ਹੁੰਦੇ ਨੇ।
2: ਹਾਂਜੀ ਹਾਂਜੀ।
1: ਸੁਲੇਮਾਨ ਸਾਹਿਬ, ਅਗਲਾ SMS ਹਾਮਿਦ ਜਾਵੇਦ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਮੇਰੀ ਦੋ ਬੇਟੀਆਂ ਨੇ ਜਿਨ੍ਹਾਂ ਦੀ ਉਮਰ 8 ਤੇ 10 ਸਾਲ ਹੈ, ਲੇਕਿਨ ਬੇਟਾ ਕੋਈ ਨਹੀਂ। ਸੁਲੇਮਾਨ ਸਾਹਿਬ, ਬੜੀ ਆਰਜ਼ੂ ਹੈ ਕਿ ਅੱਲਾ ਪਾਕ ਔਲਾਦ ਦੇ ਨਰੀਨਾ ਤਾ ਫਰਮਾਏ ਤਾਂ ਕਿ ਮੇਰੇ ਖਾਨਦਾਨ ਦਾ ਨਾਂ ਚੱਲਦਾ ਰਹੇ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਤੁਹਾਡੇ ਕੋਲ ਨਰੀਨਾ ਔਲਾਦ ਵਾਸਤੇ ਬਹੁਤ ਕਾਮਯਾਬ ਇਲਾਜ ਮੌਜੂਦ ਹੈ, ਬਰਾਏ ਕਰਮ ਇਸ ਹਵਾਲੇ ਨਾਲ ਮੇਰੀ ਰਹਿਨਮਾਈ ਫਰਮਾਓ।
2: ਮੋਹਤਰਮ ਮੁਹੰਮਦ ਭਾਈ, ਬੇਟੀ ਦੀ ਖੁਆਇਸ਼ ਇੱਕ ਫਿਤਰਤੀ ਗੱਲ ਹੈ, ਅਮੀਰ ਹੋਵੇ ਜਾਂ ਗਰੀਬ,
1: ਬਿਲਕੁਲ,
2: ਜਾਂ ਫਿਰ ਦੁਨੀਆ ਦੇ ਕਿਸੇ ਵੀ ਖਿੱਤੇ ਦਾ ਬਾਸ਼ਿੰਦਾ ਹੋਵੇ, ਹਰ ਕਿਸੇ ਨੂੰ ਇਹ ਆਰਜ਼ੂ ਜ਼ਰੂਰ ਹੁੰਦੀ ਹੈ ਕਿ ਉਹਨੂੰ ਮੇਲ ਬੇਬੀ ਯਾਨੀ ਬੇਟਾ ਤਾਂ ਹੋਵੇ।
1: ਬਿਲਕੁਲ ਬਿਲਕੁਲ।
2: ਮੇਰੇ ਭਾਈ, ਸੋਹਣਾ ਰੱਬ ਤੁਹਾਡੀ ਬੱਚੀਆਂ ਦੀ ਹਯਾਤੀ ਕਰੇ, ਕਿਉਂਕਿ ਉਹ ਤੁਹਾਡੇ ਘਰ ਵਿੱਚ ਸੋਹਣੇ ਰੱਬ ਦੀ ਰਹਿਮਤ ਹੈ।
1: ਬਿਲਕੁਲ ਬਿਲਕੁਲ।
2: ਇਹ ਸਾਰਾ ਅਮਲ ਇੱਕ ਬੜੇ ਮਜ਼ਬੂਤ ਤਰੀਕੇ ਨਾਲ ਹੁੰਦਾ ਹੈ। ਮੇਰੇ ਮੋਹਤਰਮ, ਇਸੇ ਤਰ੍ਹਾਂ ਜੜੀ ਬੂਟੀਆਂ ਦੇ ਖਵਾਸ ਤੇ ਅਮਲੇ ਸ਼ਿਫਾ ਇੱਕ ਹੈਰਤ ਅੰਗੇਜ਼ ਤੇ ਹੈਰਾਨਕੁਨ ਅਮਲ ਹੈ। ਮੇਰੇ ਮੋਹਤਰਮ, ਮੈਂ ਇਸ ਹਵਾਲੇ ਨਾਲ ਤਕਰੀਬਨ 23 ਸਾਲ ਤੋਂ ਮਸਰੂਫ ਅਮਲ ਹਾਂ ਤੇ ਅਲਹਮਦੁਲਿਲਾ ਮੈਨੂੰ ਔਲਾਦ ਨਰੀਨਾ ਦੇ ਇਲਾਜ ਵਿੱਚ ਜਿਹੜੀ ਕਾਮਯਾਬੀ ਹਾਸਲ ਹੋਈ ਹੈ, ਉਹਨੇ ਤਿੱਬੇ ਯੂਨਾਨੀ ਨੂੰ ਇੱਕ ਨਿਆ ਮੋੜ ਦਿੱਤਾ ਹੈ।
1: ਬਿਲਕੁਲ।
2: ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੇਰੇ ਇਸ ਹਰਬਲ ਟ੍ਰੀਟਮੈਂਟ ਤੋਂ ਬਾਅਦ ਬਹੁਤ ਸਾਰੇ ਮਾਯੂਸ ਖਵਾਤੀਨ ਹਜ਼ਰਾਤ ਔਲਾਦ ਨਰੀਨਾ ਦੀ ਨਿਮਤ ਤੋਂ ਹਮਕਿਨਾਰ ਹੋਏ ਨੇ।
1: ਬੇਸ਼ੱਕ ਬੇਸ਼ੱਕ।
2: ਮੇਰੇ ਮੋਹਤਰਮ, ਤੁਸੀਂ ਕਿਸੇ ਦਿਨ ਦੁਆਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਮਜ਼ੀਦ ਗਾਈਡ ਕਰਨਾ ਚਾਹਾਂਗਾ, ਕਿਉਂਕਿ ਤੁਸੀਂ ਮੀਆਂ ਬੀਵੀ ਦੋਨਾਂ ਦਾ ਇਲਾਜ ਹੋਵੇਗਾ।
1: ਬਿਲਕੁਲ।
2: ਤੇ ਵਕਤਨ ਫੋਕਤਨ ਇਲਾਜ ਵਿੱਚ ਤਬਦੀਲੀ ਕੀਤੀ ਜਾਏਗੀ। ਤੁਸੀਂ ਸੋਹਣੇ ਰੱਬ ਦੀ ਰਹਿਮਤ ਤੇ ਭਰੋਸਾ ਰੱਖੋ ਤੇ ਇੱਕ ਵਾਰੀ ਪੂਰੀ ਤੋਜੋ ਨਾਲ ਇਲਾਜ ਕਰਾਓ, ਇਨਸ਼ਾਅੱਲਾ ਤੁਹਾਡੇ ਦਿਲ ਦੀ ਮੁਰਾਦ ਵੀ ਇਨਸ਼ਾਅੱਲਾ ਜ਼ਰੂਰ ਪੂਰੀ ਹੋਵੇਗੀ।
1: ਜੀ ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
2: ਜੀ, ਜੀ
1: ਸ਼ਾਰਟ ਬ੍ਰੇਕ ਦੀ ਲਾਈਟ ਆਨ ਹੋ ਗਈ, ਸਾਡੇ ਭੈਣ ਭਰਾਵਾਂ ਨੂੰ ਉਡੀਕ ਹੋਵੇਗੀ ਕਿ ਮੈਂ ਉਹਨਾਂ ਨੂੰ ਦਵਾਖਾਨੇ ਦਾ ਪਤਾ ਲਿਖਵਾਵਾਂ ਤਾਂ ਕਿ ਉਹ ਤੁਹਾਨੂੰ ਪਰੇਸ਼ਾਨੀ ਦੇ ਬਗੈਰ ਹੀ ਦਵਾਖਾਨੇ 'ਤੇ ਆ ਕੇ ਮਿਲ ਸਕਣ। ਲਿਹਾਜ਼ਾ ਤੁਸੀਂ ਰਿਫਰੈਸ਼ਮੈਂਟ ਕਰੋ, ਮੈਂ ਹੁਣੇ ਆਈ। ਸੋਹਣੇ ਭੈਣ ਭਰਾਓ, ਕਿਧਰੇ ਨਾ ਜਾਓ, ਬਲਕਿ ਕਾਗਜ਼ ਪੈਨਸਲ ਸੰਭਾਲੋ ਤੇ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2716-0 ਯਾਨੀ 042-377-2716-0। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ। ਉਮੀਦ ਹੈ ਕਿ ਤੁਸੀਂ ਪਾਣੀ ਸ਼ਾਣੀ ਪੀ ਕੇ ਫਰੈਸ਼ ਹੋ ਗਏ ਹੋਗੇ।
2: ਸਹਿਮਾ ਜੀ, ਮੈਂ ਤਾਂ ਪਾਣੀ ਪੀ ਕੇ ਫਰੈਸ਼ ਹੋ ਗਿਆ, ਸ਼ਾਨੀ ਦਾ ਮੈਨੂੰ ਪਤਾ ਨਹੀਂ ਇਹ ਕੀ ਹੁੰਦਾ।
1: ਸੁਲੇਮਾਨ ਸਾਹਿਬ, ਇਹ ਇੱਕੋ ਸ਼ਾਇਦ ਦੋ ਨਾਂ ਨੇ।
2: ਅੱਛਾ ਜੀ।
1: ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਲਿਖਿਆ ਹੈ ਸ਼ਹਿਜ਼ਾਦ ਤਨਵੀਰ ਭੱਟ ਸਾਹਿਬ ਨੇ।
2: ਜੀ ਜੀ।
1: ਲਿਖਦੇ ਨੇ ਕਿ ਮੇਰੀ ਉਮਰ ਛੋਟੀ ਤੇ ਮੇਰੀ ਪ੍ਰੋਬਲਮ ਵੱਡੀ ਹੈ। ਲਓ ਜੀ। ਸੁਲੇਮਾਨ ਸਾਹਿਬ, ਮਸਲਾ ਇਹ ਵੇ ਕਿ ਮੈਨੂੰ ਜਿਸਮਾਨੀ ਤੌਰ ਤੇ ਬਹੁਤ ਜ਼ਿਆਦਾ ਵੀਕਨੈਸ ਮਹਿਸੂਸ ਹੁੰਦੀ ਹੈ, ਪੱਠਿਆਂ 'ਚ ਖਿਚਾਓ ਦੇ ਨਾਲ ਨਾਲ ਸਾਰੇ ਜਿਸਮ 'ਚ ਹਲਕਾ ਹਲਕਾ ਦਰਦ ਵੀ ਮਹਿਸੂਸ ਹੁੰਦਾ ਹੈ। ਕਮਰ ਤੇ ਲੱਤਾਂ 'ਚ ਬਹੁਤ ਖਿਚਾਓ ਤੇ ਦਰਦ ਦੀ ਵਜ੍ਹਾ ਨਾਲ ਨੀਂਦਰ ਵੀ ਪੂਰੀ ਤਰ੍ਹਾਂ ਨਹੀਂ ਆਉਂਦੀ। ਸੁਲੇਮਾਨ ਸਾਹਿਬ, ਅਸਲ ਗੱਲ ਇਹ ਵੇ ਕਿ ਮੈਂ ਆਪਣੀ ਸਿਹਤ ਦੀ ਕਦੇ ਪਰਵਾਹ ਹੀ ਨਹੀਂ ਕੀਤੀ। ਲਓ ਜੀ, ਵੀ ਦੇਖੋ, ਤੇ ਨਾ ਹੀ ਕਿਸੇ ਤਕਲੀਫ ਵੱਲ ਫੌਰਨ ਤਵੱਜੋ ਕੀਤੀ ਹੈ, ਲੇਕਿਨ ਮੈਂ ਆਪਣੀ ਇਸ ਹਾਲਤ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ। ਬਰਾਏ ਕਰਮ ਕੋਈ ਐਸੀ ਦਵਾਈ ਵੀ ਦੱਸ ਦਿਓ, ਬਲਕਿ ਭੇਜ ਦਿਓ ਜਿਹਦੇ ਨਾਲ ਮੇਰੀ ਸਿਹਤ ਜਿਹੜੀ ਉਹ ਠੀਕ ਹੋ ਜਾਵੇ ਤੇ ਵੀਕਨੈਸ ਤੋਂ ਨਿਜਾਤ ਮਿਲ ਜਾਵੇ।
2: ਸ਼ਹਿਜ਼ਾਦ ਬੇਟਾ, ਤੁਹਾਡੇ ਤੇ ਉਹ ਮਿਸਾਲ ਸਾਦਕ ਆਉਂਦੀ ਹੈ ਕਿ ਖੁਦਰਾ ਕਰਦਨ ਇਲਾਜੇ ਨੇਸਤ, ਯਾਨੀ ਜਿਹੜੀ ਗਲਤੀ ਆਪਣੀ ਮਰਜ਼ੀ ਨਾਲ ਕੀਤੀ ਜਾਵੇ ਉਹਦਾ ਕੋਈ ਇਲਾਜ ਨਹੀਂ ਹੁੰਦਾ, ਲੇਕਿਨ ਇਹਦੇ ਬਾਵਜੂਦ ਜੜੀ ਬੂਟੀਆਂ ਦੇ ਜ਼ਰੀਏ ਤੁਹਾਡੀ ਗਲਤੀ ਦਾ ਇਲਾਜ ਮੁਮਕਿਨ ਹੈ।
1: ਬਿਲਕੁਲ।
2: ਬੇਟਾ ਜੀ, ਮੈਂ ਤੁਹਾਡੇ ਵਰਗੇ ਹਰ ਨੌਜਵਾਨ ਨੂੰ ਤਿੱਬੀ ਹਵਾਲੇ ਦੇ ਨਾਲ ਇਹ ਹਦਾਇਤ ਕਰਾਂਗਾ ਕਿ ਇਹੋ ਜਿਹੀ ਗਲਤੀ ਜਾਂ ਗਫਲਤ ਤੋਂ ਹਮੇਸ਼ਾ ਪਰਹੇਜ਼ ਕਰੋ ਜਿਹੜੀ ਸਿਹਤ ਨੂੰ ਬਰਬਾਦ ਕਰਦੀ ਹੈ। ਬੇਟਾ ਜੀ, ਸੋਹਣੇ ਰੱਬ ਨੇ ਜੜੀ ਬੂਟੀਆਂ 'ਚ ਮੌਜੂਦਾ ਖਵਾਸ ਰੱਖੇ ਨੇ ਜਿਹਦੇ ਜ਼ਰੀਏ ਹਰ ਬਿਮਾਰੀ ਦਾ ਇਲਾਜ ਮੁਮਕਿਨ ਹੈ। ਲਿਹਾਜ਼ਾ ਤੁਸੀਂ ਫਿਕਰ ਨਾ ਕਰੋ, ਮੇਰੇ ਸੋਹਣੇ ਰੱਬ ਨੇ ਮੇਰੇ ਇਲਾਜ ਨੂੰ ਅਲਹਮਦੁਲਿਲਾ ਸ਼ਿਫਾ ਦਾ ਜ਼ਰੀਆ ਬਣਾਇਆ ਹੈ।
1: ਬੇਸ਼ੱਕ।
2: ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੁਕੰਮਲ ਤਸ਼ਖੀਸ ਦੀ ਰੋਸ਼ਨੀ 'ਚ ਤੁਹਾਡੇ ਲਈ ਮੌਜੂਦ ਦਵਾਈ ਬਣਾਈ ਜਾਏ। ਇਨਸ਼ਾਅੱਲਾ ਜਿਸਮਾਨੀ ਕਮਜ਼ੋਰੀ ਅਤੇ ਪੱਠਿਆਂ ਦਾ ਖਿਚਾਓ ਪੂਰੀ ਤਰ੍ਹਾਂ ਠੀਕ ਹੋ ਜਾਏਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਸ਼ਹਿਜ਼ਾਦ ਸਾਹਿਬ, ਹੁਣ ਦੁਬਾਰਾ ਗਲਤੀ ਨਹੀਂ ਕਰਨੀ, ਕਿਉਂਕਿ ਬਾਰ ਬਾਰ ਗਲਤੀ ਗਲਤੀ ਨਹੀਂ بلکہ عادت ہوندی ہے۔ سلمان صاحب اگلا ایس ایم ایس سلطان احمد خان نے تحریر کیتا ہے، کہندے نے میری والدہ نو میدے دی پرابلم ہے، کھانا ہضم نہیں ہوندا، سینے چ جلن ہوندی ہے تے پیٹ چ ہر ویلے درد محسوس کردے نے، کئی واری تے درد بہت ہی زیادہ بلکہ ناقابل برداشت ہو جاتا ہے۔
2: جی
1: ادھے علاوہ بلڈ پریشر دی تکلیف بھی ہے، میں بہت علاج کروایا لیکن وقتی آرام تو بعد وہی حالت ہو جاتی ہے۔ مہربانی کر کے کوئی ایسی دوائی پارسل کر دیو کہ میری والدہ صاحبہ صحتیاب ہو جان۔
2: محترم سلطان بھائی، ਤੁਸੀਂ ਆਪਣੀ ਵਾਲਦਾ ਸਾਹਿਬਾ ਦੀ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਇਹ ਵਰਮੇ ਮੇਦਾ ਦੀ ਤਕਲੀਫ ਹੈ ਤੇ ਇਸ ਤਕਲੀਫ ਦੀ ਬੁਨਿਆਦੀ ਵਜ੍ਹਾ ਮੇਦੇ ਵਿੱਚ ਤਜ਼ਾਬੀਅਤ ਦੀ ਜ਼ਿਆਦਤੀ ਹੈ। ਮੇਰੇ ਮੋਹਤਰਮ, ਇਸ ਸਟੇਜ ਤੇ ਹੀ ਮੁਤਵਾਤਰ ਇਲਾਜ ਹੋਣਾ ਚਾਹੀਦਾ
1: ਹੈ,
2: ਨਹੀਂ ਤੇ ਖੁਦਾ ਨਾ ਖਾਸਾ ਅਲਸਰ ਦੇ ਚਾਂਸਿਸ ਵੱਧ ਜਾਣਗੇ।
1: ਬਿਲਕੁਲ,
2: ਤੁਸੀਂ ਆਪਣੀ ਵਾਲਦਾ ਸਾਹਿਬਾ ਨੂੰ ਦੁੱਧ, ਦਹੀਂ, ਡੱਬਰ ਰੋਟੀ ਤੇ ਰਸ ਦੇ ਇਲਾਵਾ ਕੋਈ ਦੂਜੀ ਸ਼ੈ ਨਹੀਂ ਦੇਣੀ। ਮਿਰਚ ਮਸਾਲੇ ਜਾਂ ਗੋਸ਼ਤ ਤੇ ਉਹਨਾਂ ਲਈ ਨਹਾਇਤ ਮੁਜ਼ਰ ਹੈ।
1: ਬਿਲਕੁਲ
2: ਮੇਰੇ ਮੋਹਤਰਮ, ਮੈਂ ਤੁਹਾਡੀ ਵਾਲਦਾ ਸਾਹਿਬਾ ਲਈ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹ ਮੇਦੇ ਨੂੰ ਤਜ਼ਾਬੀਅਤ ਤੇ ਦੂਜੀ ਰਤੂਬਾ ਤੋਂ ਪਾਕ ਕਰੇਗੀ ਤੇ ਆਪਣੀ ਖਾਸ ਤਸੀਰ ਦੇ ਜ਼ਰੀਏ ਵਰਮੇ ਮੇਦਾ ਨੂੰ ਤਹਿਲੀਲ ਕਰਕੇ ਇਨਸ਼ਾਅੱਲਾ ਮੁਕੰਮਲ ਆਰਾਮ ਪਹੁੰਚਾਏਗੀ। ਤੁਸੀਂ ਦੁਆ ਤੇ ਪਰਹੇਜ਼ ਦੀ ਪਾਬੰਦੀ ਕਰਨਾ, ਆਪਣਾ ਰੱਬ ਕਰਮ ਫਰਮਾਏਗਾ।
1: ਬੇਸ਼ੱਕ ਬੇਸ਼ੱਕ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ ਐਸ ਐਮ ਐਸ ਦਾ ਜਵਾਬ ਸੁਣ ਲਿਆ, ਇਹਦੇ ਤੇ ਅਮਲ ਵੀ ਕਰਨਾ। ਅੱਲਾ ਪਾਕ ਤੁਹਾਡੀ ਵਾਲਦਾ ਸਾਹਿਬਾ ਨੂੰ ਸਿਹਤ ਤੇ ਕਾਮਲਾ ਅਤਾ ਫਰਮਾਏ ਤੇ ਉਹਨਾਂ ਦਾ ਸਾਇਆ ਤੁਹਾਡੇ ਸਿਰ ਤੇ ਹਮੇਸ਼ਾ ਕਾਇਮ ਹੋ, ਦਾਇਮ ਰਵੇ। ਸੁਲੇਮਾਨ ਸਾਹਿਬ
2: ਜੀ, ਜੀ
1: ਕੁਝ ਲੋਕਾਂ ਦਾ ਮੇਦਾ ਖਰਾਬ ਤੇ ਕੁਝ ਲੋਕਾਂ ਦਾ ਮੇਦਾ ਹੈ ਨਾ ਐਕਟਿਵ ਹੁੰਦਾ ਕਿ ਉਹ ਮੋਰ ਐਂਡ ਮੋਰ ਦੇ ਚੱਕਰ 'ਚ ਰਹਿੰਦੇ ਨੇ। ਸੁਲੇਮਾਨ ਸਾਹਿਬ, ਈਮੇਲ ਤੇ 'ਚ ਵੀ ਕੁਝ ਇਹੋ ਹੀ ਸੂਰਤ ਹਾਲ ਹੈ ਜਿਹੜੀ ਇਹਨਾਂ ਅਲਫਾਜ਼ 'ਚ ਬਿਆਨ ਕੀਤੀ ਗਈ ਹੈ। ਇਹ ਈਮੇਲ ਸਲੀਮ ਹਸਨ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੇਰਾ ਮੇਦਾ ਬੜਾ ਐਕਟਿਵ ਹੈ, ਜੋ ਮਰਜ਼ੀ ਖਾਵਾਂ ਤੇ ਜਿੰਨਾ ਮਰਜ਼ੀ ਖਾਵਾਂ ਹਜ਼ਮ ਹੋ ਜਾਂਦਾ, ਭੁੱਖ ਬਹੁਤ ਜ਼ਿਆਦਾ ਲੱਗਦੀ ਹੈ। ਲੇਕਿਨ ਸੁਲੇਮਾਨ ਸਾਹਿਬ, ਮਸਲਾ ਇਹ ਵੇ ਕਿ ਨਾ ਇੰਨਾ ਜ਼ਿਆਦਾ ਖਾਣ ਦੇ ਬਾਵਜੂਦ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੈ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਬਣਾ ਦਿਓ ਕਿ ਜਿਸਮਾਨੀ ਕਮਜ਼ੋਰੀ ਦੂਰ ਹੋ ਜਾਏ, ਮੈਂ ਤੁਹਾਡਾ ਸ਼ੁਕਰਗੁਜ਼ਾਰ ਰਵਾਂਗਾ।
2: ਮੋਹਤਰਮ ਸਲੀਮ ਭਾਈ, ਤੁਸੀਂ ਤੇ ਯਕੀਨਨ ਇਸ ਗੱਲ ਤੇ ਖੁਸ਼ ਹੋਵੋਗੇ ਕਿ ਤੁਹਾਡਾ ਮੇਦਾ ਬੜਾ ਦਰੁਸਤ ਹੈ।
1: ਜੀ ਜੀ,
2: ਬੜੀ ਭੁੱਖ ਲੱਗਦੀ ਹੈ। ਲੇਕਿਨ ਜਨਾਬ, ਇਹ ਖੁਸ਼ੀ ਦੀ ਗੱਲ ਨਹੀਂ ਬਲਕਿ ਇਹ ਫਿਕਰਮੰਦੀ ਦੀ ਗੱਲ ਹੈ, ਕਿਉਂਕਿ ਬੇਜਾ ਭੁੱਖ ਲੱਗਣਾ ਸ਼ੂਗਰ ਦੀ ਇੱਕ ਅਹਿਮ ਅਲਾਮਤ ਹੈ। ਇਹਦੇ ਇਲਾਵਾ ਜਿਸਮਾਨੀ ਕਮਜ਼ੋਰੀ ਵੀ ਸ਼ੂਗਰ ਦੀ ਨਿਸ਼ਾਨਦੇਹੀ ਕਰ ਰਹੀ ਹੈ। ਮੇਰੇ ਮੋਹਤਰਮ, ਤੁਹਾਡੀ ਅਸਾਬੀ ਕਮਜ਼ੋਰੀ ਤੇ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ, ਕਿਉਂਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੈਂ ਇੱਕ ਤਹਿਕੀਕੀ ਨੁਸਖਾ ਤਿਆਰ ਕੀਤਾ ਹੈ ਜਿਹੜਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀ ਸ਼ਦੀਦ ਤੋਂ ਸ਼ਦੀਦ ਅਸਾਬੀ ਕਮਜ਼ੋਰੀ ਨੂੰ ਵੀ ਬਿਲਕੁਲ ਠੀਕ ਕਰਦਾ ਹੈ। ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਖੁਸ਼ਗਵਾਰ ਤੇ ਭਰਪੂਰ ਅਮਲੀ ਜ਼ਿੰਦਗੀ ਗੁਜ਼ਾਰਨ ਦੇ ਕਾਬਿਲ ਬਣਾਉਂਦਾ ਹੈ। ਇਸ ਨੁਸਖੇ ਦੇ ਜ਼ਰੀਏ ਹੁਣ ਤੱਕ ਹਜ਼ਾਰੋਂ ਮਯੂਸ ਮਰੀਜ਼ਾਂ ਨੂੰ ਸ਼ਫਾ ਹੋਈ ਹੈ। ਮੇਰੇ ਮੋਹਤਰਮ, ਮੈਂ ਤੁਹਾਨੂੰ ਇਹ ਦਵਾਈ ਤੇ ਫੌਰਨ ਹੀ ਪਾਰਸਲ ਕਰਾ ਦਿਆਂਗਾ, ਲੇਕਿਨ ਮੇਰੀ ਇਹ ਨਸੀਹਤ ਹੈ ਕਿ ਤੁਸੀਂ ਫੌਰਨ ਹੀ ਆਪਣਾ ਸ਼ੂਗਰ ਟੈਸਟ ਕਰਵਾਓ ਤੇ ਰਿਪੋਰਟ ਆਉਣ ਤੋਂ ਬਾਅਦ ਦੁਬਾਰਾ ਰਾਬਤਾ ਕਰੋ। ਅੱਲਾ ਨਾ ਕਰੇ ਜੇ ਸ਼ੂਗਰ ਦੀ ਪ੍ਰੋਬਲਮ ਵੀ ਹੋਈ ਤੇ ਫਿਕਰਮੰਦੀ ਦੀ ਕੋਈ ਗੱਲ ਨਹੀਂ, ਅਸੀਂ ਇਹਨੂੰ ਇਬਤਦਾਈ ਮਰਹਲੇ ਤੇ ਇਨਸ਼ਾਅੱਲਾ ਕੰਟਰੋਲ ਕਰ ਲਵਾਂਗੇ। ਬਸ ਤੁਸੀਂ ਫੌਰਨ ਹੀ ਆਪਣਾ ਸ਼ੂਗਰ ਟੈਸਟ ਕਰਵਾਓ।
1: ਜੀ ਮੋਹਤਰਮ ਸਲੀਮ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਹ ਗੱਲ ਸੁਣ ਕੇ ਮੈਂ ਵੀ ਹੈਰਾਨ ਹੋ ਗਈ ਹਾਂ ਕਿ ਇਹ ਸ਼ੂਗਰ ਦੀ ਅਲਾਮਤ ਹੈ। ਤੁਸੀਂ ਇਲਾਜ ਕਰਵਾਓ, ਰੱਬ ਕਰਮ ਫਰਮਾਏਗਾ। ਸੁਲੇਮਾਨ ਸਾਹਿਬ, ਲਾਲ ਬੱਤੀ ਹੋ ਗਈ ਜੇ ਤੇ ਮੈਂ ਤੁਹਾਡੀ ਬੇਹੱਦ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਤੁਹਾਡੀ ਆਮਦ ਦਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ, ਸਾਰੀ ਟੀਮ ਦਾ ਤੇ ਸਾਰੇ ਸੁਣ ਭੈਣ ਭਰਾਵਾਂ ਦਾ ਜਿਹੜੇ ਪ੍ਰੋਗਰਾਮ ਸੁਣਦੇ ਨੇ, ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਤੇ ਮੁਕੰਮਲ ਇਲਾਜ ਵਾਸਤੇ ਪਾਕਿਸਤਾਨ ਦੇ ਮੰਨੇ ਤੰਨੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾਓ, ਅੱਲਾ ਪਾਕ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ ਤੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਬਹੁਤ ਹੀ ਪੁਰਸਕੂਨ ਜ਼ਿੰਦਗੀ ਗੁਜ਼ਾਰੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ ਕੋਈ ਸ਼ੱਕ ਹੈ ਕਿਆ?

0: सुनते रहिए FM 101 101 101।
1: दवाखाना प्रोफेसर सुलेमान वालों तुहाडी मेज़बान ते तर्जुमान साइमा तुहाडे सारयां दी खिदमत च बहुत बहुत सलाम ते पुरखलूस दुआवां दा हदिया पेश कर दिए ते तुहानू सारयां नू हिदायत दिंदी है, मशवरा दिंदी है ते नसीहत कर दिए कि हर काम ते हर शय तो ज़्यादा अपनी सेहत नू अहमियत दिओ, क्योंकि सेहतमंदी नाल ही जिंदगी दी बहार है ते बीमारी नाल जिंदगी पुरखार है। सोने भैन भराओ, बीमारियां तो पाक सेहतमंद जिंदगी गुजारन लई फौरन ही पाकिस्तान दे मायनास तबीब जनाब प्रोफेसर सुलेमान साहब नू जाती तौर ते मिलो, जिदे लई साडा पता ते फोन नंबर बड़ी तवज्जो ते एहतियात नाल नोट फरमाओ ते लिखो। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com। जी सोने भैन भ्राओ, जरा नेड़े नेड़े आ जाओ, क्योंकि हुण मैं तुहाडी मुलाकात करानी है आलमी शोहरत याफ्ता मौले जड़ी बूटियां दे एक्सपर्ट काबिल उस्ताद अजीम तिब्बी मुहक्कक ते मुतअद्दद किताबां दे मौलिफ जनाब प्रोफेसर सुलेमान साहब नाल, जिहड़े पाकिस्तान तिब्बी फाउंडेशन दे चेयरमैन ते यूनानी मैडिकल कॉलेज दे साबिक वाइस प्रिंसिपल भी ने। ते आओ जनाब मिलने आ जनाब प्रोफेसर सुलेमान साहब नूं। सुलेमान साहब, तुहाडी तशरीफ आवरी साडे लई बाइसे एजाज, बाइसे इफ्तिखार ते बाइसे रहनुमाई है, ਜਿਹਦੀ ਵਜ੍ਹਾ ਤੋਂ ਮੈਂ ਤੁਹਾਡੀ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਹੈ।
2: ਸਹਿਮਾ ਜੀ, ਮੈਨੂੰ ਵੀ ਬਹੁਤ ਖੁਸ਼ੀ ਹੈ ਅਤੇ ਮੇਰੇ ਲਈ ਬਸ ਇਹ ਅਰਦਾਸ ਹੈ ਕਿ ਮੇਰੇ ਸੋਹਣੇ ਭੈਣ ਭਰਾ ਮੈਨੂੰ ਬੜੇ ਇਤਮਾਦ ਦੇ ਭਰੋਸੇ ਨਾਲ ਲਿਖਦੇ ਨੇ ਅਤੇ ਆਪਣੀ ਪ੍ਰੋਬਲਮਸ ਮੇਰੇ ਨਾਲ ਸ਼ੇਅਰ ਕਰਦੇ ਨੇ।
1: ਜੀ ਬਿਲਕੁਲ, ਕਿਉਂ ਨਹੀਂ ਸੁਲੇਮਾਨ ਸਾਹਿਬ, ਕਿਉਂ ਨਾ ਈਮੇਲ ਤੇ SMS ਦਾ ਸਿਲਸਿਲਾ ਸ਼ੁਰੂ ਕੀਤਾ।
2: ਜੀ ਜ਼ਰੂਰ
1: ਸੁਲੇਮਾਨ ਸਾਹਿਬ, ਈਮੇਲ ਜ਼ਹੂਰ ਸਦੀਕੀ ਸਾਹਿਬ ਨੇ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਉਮਰ 24 ਸਾਲ ਹੈ, ਜਿਸਮ ਇੰਨਾ ਕਮਜ਼ੋਰ ਤੇ ਸੁੱਕਿਆ ਹੈ ਕਿ ਜਿਹੜਾ ਵੇਖਦਾ ਹੈ ਇਹੀ ਸਮਝਦਾ ਹੈ ਕਿ ਮੈਂ ਨਸ਼ਾ ਕਰਨਾ ਵਾਂ ਜਾਂ ਫਿਰ ਕੋਈ ਖੌਫਨਾਕ ਅੰਦਰੂਨੀ ਬਿਮਾਰੀ ਹੈ। ਮੈਂ ਆਪਣੀ ਇਸ ਹਾਲਤ ਤੋਂ ਬਹੁਤ ਫਿਕਰਮੰਦ ਹਾਂ, ਕਿਉਂਕਿ ਮੈਨੂੰ ਆਪਣੇ ਅੰਦਰ ਤਵਾਨਾਈ ਵੀ ਮਹਿਸੂਸ ਨਹੀਂ ਹੁੰਦੀ, ਜ਼ਰਾ ਜਿਹਾ ਕੰਮ ਕਰਾਂ ਤਾਂ ਥਕਨ ਹੋ ਜਾਂਦੀ ਹੈ, ਚੱਕਰ ਆਉਣ ਲੱਗ ਪੈਂਦੇ ਨੇ ਅਤੇ ਅੱਖਾਂ ਅੱਗੇ ਹਨੇਰਾ ਆ ਜਾਂਦਾ। ਮੈਂ ਯਖਨੀ, ਅੰਡੇ, ਗੋਸ਼ਤ, ਦੁੱਧ ਅਤੇ ਦਹੀਂ ਬਹੁਤ ਜ਼ਿਆਦਾ ਖਾ ਰਿਹਾ ਵਾਂ, ਪਰ ਕਮਜ਼ੋਰੀ ਹੈ ਕਿ ਦੂਰ ਹੀ ਨਹੀਂ ਹੁੰਦੀ। ਸੁਲੇਮਾਨ ਸਾਹਿਬ, ਮੇਰੀ ਸਿਹਤ ਦਿਨ ਬ ਦਿਨ ਖਰਾਬ ਹੋ ਰਹੀ ਹੈ, ਮਿਹਰਬਾਨੀ ਕਰਕੇ ਦਵਾਈ ਤਿਆਰ ਕਰ ਦਿਓ।
2: ਬੇਟਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਇੱਕ ਐਸੀ ਅੰਦਰੂਨੀ ਬਿਮਾਰੀ ਵਿੱਚ ਮੁਬਤਲਾ ਹੋ ਜਿਹੜੀ ਖੌਫਨਾਕ ਮਨਫੀ ਅਸਰਾਤ ਰੱਖਦੀ ਹੈ। ਇਸ ਬਿਮਾਰੀ ਦੀ ਬਦੌਲਤ ਜਿਸਮ ਸੁੱਕ ਜਾਂਦਾ ਹੈ, ਯਾਦਦਾਸ਼ਤ ਤੇ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਜਿਸਮਾਨੀ ਕਮਜ਼ੋਰੀ ਉੱਠਣ ਨਹੀਂ ਦਿੰਦੀ। ਖੌਫ, ਅਹਿਸਾਸੇ ਕਮਤਰੀ ਅਤੇ ਅਹਿਸਾਸੇ ਨਦਾਮਤ ਮਰੀਜ਼ ਨੂੰ ਜ਼ਿਹਨੀ ਤੌਰ ਉੱਤੇ ਬਿਮਾਰ ਕਰ ਦਿੰਦੇ ਨੇ, ਜਿਸਮਾਨੀ ਕੁਵਤ ਬਿਲਕੁਲ ਜ਼ਾਇਲ ਹੋ ਜਾਂਦੀ ਹੈ, ਜਿਹਦੇ ਨਤੀਜੇ ਵਿੱਚ ਨਾ ਸਿਰਫ ਜ਼ਿੰਦਗੀ ਬੇਜ਼ਾਰੇ ਨਾਲ ਗੁਜ਼ਰਦੀ ਹੈ। ਬੇਟਾ ਜੀ, ਇਹ ਇੱਕ ਅਹਿਸਾਸ ਬਿਮਾਰੀ ਹੈ ਜਿਹਦੀ ਨੋਇਤ ਅਤੇ ਤਫਸੀਲ ਫਿਲਹਾਲ ਬਿਆਨ ਨਹੀਂ ਹੋ ਸਕਦੀ। ਤਾਹਮ ਇੰਨੀ ਗੱਲ ਯਾਦ ਰੱਖੋ ਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਕਾਬਲੇ ਇਲਾਜ ਹੈ।
1: ਜੀ
2: ਬੇਟਾ ਜੀ, ਇਲਾਜ ਸ਼ੁਰੂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਵਕਤ ਕੱਢੋ ਅਤੇ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡੀ ਤਬੀਅਤ ਕਫੀਅਤ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਸਾਰੇ ਮਸਾਇਲ ਨਾ ਸਿਰਫ ਦੂਰ ਹੋ ਜਾਣਗੇ ਬਲਕਿ ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਭਰਪੂਰ ਤਵਾਨਾਈ ਤੇ ਤਾਕਤ ਵੀ ਆ ਜਾਏਗੀ।
1: ਜੀ ਜੀ ਜੀ,
2: ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਗੁਜ਼ਾਰ ਸਕੋਗੇ।
1: ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਦੇਰ ਨਹੀਂ ਕਰਨੀ ਤੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ, ਕਿਉਂਕਿ ਜਿੰਨੀ ਦੇਰ ਹੋਵੇਗੀ ਉਨੀ ਬਿਮਾਰੀ ਵਿਗੜੇਗੀ ਤੇ ਜਿਹੜੀ ਚੀਜ਼ ਵਿਗੜ ਜਾਏ ਉਹਨੂੰ ਠੀਕ ਕਰਨਾ ਵੀ ਮੁਸ਼ਕਿਲ ਹੁੰਦਾ ਹੈ। ਕਿਉਂ ਸੁਲੇਮਾਨ ਸਾਹਿਬ, ਵਿਗੜੀ ਹੋਈ ਬਿਮਾਰੀ ਹੋਵੇ ਜਾਂ ਵਿਗੜੀ ਆਦਤ, ਦੋਵਾਂ ਨੂੰ ਠੀਕ ਕਰਨਾ ਮੁਸ਼ਕਿਲ ਹੁੰਦਾ।
2: ਜੀ ਬੇਸ਼ੱਕ ਸਹਿਮਾ ਜੀ, ਤੁਸੀਂ ਤੇ ਬੜੇ ਪੱਤਰ ਦੀ ਗੱਲ ਕੀਤੀ।
1: ਜੀ ਬੜੀ ਮਿਹਰਬਾਨੀ, ਇਹ ਸਭ ਅੱਛੀ ਸੋਭਤ ਦਾ ਅਸਰ ਹੈ, ਯਾਨੀ ਤੁਸੀਂ ਸਮਝ ਗਿਆ ਹੋ ਨਾ।
2: ਬਿਲਕੁਲ ਬਿਲਕੁਲ
1: ਸੁਲੇਮਾਨ ਸਾਹਿਬ, ਅਗਲੀ ਈਮੇਲ ਤੇ ਹਾਜ਼ਰ ਹੈ ਜਿਹੜੀ ਮਹਿਮੂਦ ਰਿਜ਼ਵੀ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਹਕੀਮ ਸਾਹਿਬ, ਮੇਰੇ ਬੇਟੇ ਦੀ ਸ਼ਾਦੀ ਨੂੰ 4 ਸਾਲ ਹੋ ਗਏ ਨੇ, ਲੇਕਿਨ ਔਲਾਦ ਤੋਂ ਮਹਿਰੂਮੀ ਹੈ, ਜਿਹਦੀ ਵਜ੍ਹਾ ਨਾਲ ਮੇਰਾ ਬੇਟਾ ਤੇ ਮੇਰੀ ਨੂੰਹ ਦੋਵੇਂ ਬਹੁਤ ਹੀ ਪਰੇਸ਼ਾਨ ਰਹਿੰਦੇ ਨੇ। ਸੁਲੇਮਾਨ ਸਾਹਿਬ, ਉਹਨਾਂ ਨੇ ਆਪਣੇ ਸਾਰੇ ਲੈਬੋਰੇਟਰੀ ਟੈਸਟ ਕਰਵਾਏ ਨੇ ਜਿਹੜੇ ਬਿਲਕੁਲ ਠੀਕ ਨੇ। ਸੁਲੇਮਾਨ ਸਾਹਿਬ, ਮੈਂ ਆਪਣੇ ਬੇਟੇ ਦੀ ਇਸ ਪਰੇਸ਼ਾਨੀ ਨੂੰ ਵੇਖ ਨਹੀਂ ਸਕਦਾ। ਤੁਹਾਡੀ ਸ਼ੋਹਰਤ ਤੇ ਨੇਕ ਨਾਮੀ ਸੁਣ ਕੇ ਤੁਹਾਨੂੰ ਰਾਬਤਾ ਕੀਤਾ ਹੈ। ਜੇ ਦੇਸੀ ਇਲਾਜ 'ਚ ਕੋਈ ਚੀਜ਼ ਐਸੀ ਬਿਮਾਰੀ ਨੂੰ ਠੀਕ ਕਰ ਸਕਦੀ ਹੈ ਤੇ ਜ਼ਰੂਰ ਦੱਸੋ। ਮੈਂ ਉਹਨਾਂ ਦੀ ਰਿਪੋਰਟਸ ਵੀ ਤੁਹਾਨੂੰ ਕਰ ਰਿਹਾ ਵਾਂ, ਤੇ ਜੇ ਤੁਸੀਂ ਆਖੋ ਤੇ ਬੇਟੇ ਨੂੰ ਦਵਾਖਾਨੇ ਤੇ ਵੀ ਭੇਜ ਦਿਆਂਗਾ।
2: ਮੋਹਤਰਮ ਰਿਜ਼ਵੀ ਭਾਈ, ਤੁਸੀਂ ਤੇ ਫਰਮਾਇਆ ਕਿ ਰਿਪੋਰਟ ਕਲੀਅਰ ਨੇ, ਲੇਕਿਨ ਇਹਨਾਂ ਦੋਵਾਂ ਰਿਪੋਰਟਸ ਵਿੱਚ ਤੇ ਗੜਬੜ ਹੈ। ਖਵਾਤੀਨ ਹਜ਼ਰਾਤ ਦਾ ਇਲਾਜ ਕੀਤਾ ਹੈ,
1: ਬੇਸ਼ੱਕ ਬੇਸ਼ੱਕ,
2: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਉਹਨਾਂ ਨੂੰ ਸ਼ਫਾ ਯਾਬੀ ਹੋਈ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਆਪਣੇ ਬੇਟੇ ਨੂੰ ਕਿਸੇ ਦਿਨ ਦਵਾਖਾਨੇ ਤੇ ਜ਼ਰੂਰ ਕਰ ਲਓ, ਤਾਂ ਕਿ ਮੈਂ ਉਹਨਾਂ ਨੂੰ ਚੈੱਕ ਕਰ ਸਕਾਂ ਤੇ ਉਹਨਾਂ ਨੂੰ ਇਲਾਜ ਤੇ ਦਵਾਈ ਦੇ ਹਵਾਲੇ ਨਾਲ ਵੀ ਮਜ਼ੀਦ ਗਾਈਡ ਕਰ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਬੇਟੇ ਤੇ ਨੂੰਹ ਦੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ,
1: ਇਨਸ਼ਾਅੱਲਾ ਤਾਲਾ ਜੀ।
2: ਬਲਕਿ ਅੱਲਾਹ ਪਾਕ ਆਪਣੀ ਸਿਹਤ ਤੇ ਕਰਮ ਨਵਾਜ਼ੀ ਦੇ ਜ਼ਰੀਏ ਉਹਨਾਂ ਨੂੰ ਔਲਾਦ ਵੀ ਜ਼ਰੂਰਤ ਆ ਫਰਮਾਏਗਾ,
1: ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਅੱਲਾਹ ਕਰਮ ਫਰਮਾਏਗਾ। ਸੁਲੇਮਾਨ ਸਾਹਿਬ
2: ਜੀ,
1: ਔਲਾਦ ਬੜੀ ਪਿਆਰੀ ਸ਼ੈਅ ਹੈ,
2: ਬਿਲਕੁਲ,
1: ਅੱਲਾਹ ਸਭ ਨੂੰ ਇਹ ਨਿਮਤ ਦੇਵੇ, ਆਮੀਨ। ਸੁਲੇਮਾਨ ਸਾਹਿਬ,
2: ਹੁਣ
1: ਤੇ ਜ਼ਮਾਨਾ ਹੀ ਚੇਂਜ ਹੋ ਗਿਆ।
2: ਪਹਿਲਾਂ
1: ਕਿਸੇ ਘਰ ਵਿੱਚ ਬੱਚਾ ਹੁੰਦਾ ਸੀ ਨਾ ਤੇ ਭਾਂਡਾ ਦੇ ਸਨ, ਲੋਰੀ ਲਈ ਲੋਰੀ ਦਿੰਦੇ ਸਨ, ਪਰ ਹੁਣ ਤੇ
2: ਸਹਿਮਾ ਜੀ, ਹੁਣ ਤੇ ਮਹਿੰਗਾਈ ਨੇ ਮਤ ਮਾਰ ਛੱਡੀ, ਹੁਣ ਤੇ ਇੱਕ ਲੋਰੀ ਵੀ ਸਹਿਮਾ ਜੀ 2-3 ਹਜ਼ਾਰ ਤੋਂ ਘੱਟ ਨਹੀਂ ਪੈਂਦੀ
1: ਜੀ। ਬਿਲਕੁਲ ਬਿਲਕੁਲ, ਇਹ ਤੁਸੀਂ 100% ਗੱਲ ਸੱਚੀ ਦੱਸੀ ਜੀ, ਬਿਲਕੁਲ। ਅਗਲਾ SMS ਜਿਹੜਾ ਅਫਜ਼ਲ ਅਜ਼ੀਮ ਸਾਹਿਬ ਨੇ ਤਹਿਰੀਰ ਕੀਤਾ, ਕਹਿੰਦੇ ਨੇ ਕਿ ਮੈਂ BA ਦਾ ਸਟੂਡੈਂਟ ਹਾਂ, ਕ੍ਰਿਕਟ ਦਾ ਸ਼ੌਕ ਹੈ ਤੇ ਮੈਂ ਰੋਜ਼ਾਨਾ ਜਾਗਿੰਗ ਵੀ ਕਰਨਾ ਵਾਂ, ਇਹਦੇ ਬਾਵਜੂਦ ਮੈਨੂੰ ਲੱਤਾਂ ਤੇ ਕਮਰ ਵਿੱਚ ਦਰਦ ਤੇ ਪਿੰਡਲੀਆਂ 'ਚ ਬਹੁਤ ਜ਼ਿਆਦਾ ਤਕਲੀਫ ਰਹਿੰਦੀ ਹੈ। ਸੁਲੇਮਾਨ ਸਾਹਿਬ, ਮੈਂ ਬਹੁਤ ਇਲਾਜ ਕਰਵਾਇਆ ਪਰ ਕਿਸੇ ਦਵਾਈ ਤੋਂ ਆਰਾਮ ਨਹੀਂ ਆਇਆ। ਮੇਰੇ ਇੱਕ ਦੋਸਤ ਨੂੰ ਵੀ ਇਹੀ ਤਕਲੀਫ ਸੀ, ਉਹਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਸੀ, ਹੁਣ ਮਾਸ਼ਾਅੱਲਾ ਉਹ ਬਿਲਕੁਲ ਹੀ ਸਿਹਤਮੰਦ ਹੈ ਤੇ ਜਿਸਮਾਨੀ ਲਿਹਾਜ਼ ਨਾਲ ਬਹੁਤ ਸਮਾਰਟ ਤੇ ਹੈਂਡਸਮ ਹੋ ਗਿਆ। ਸੁਲੇਮਾਨ ਸਾਹਿਬ, ਮੇਰੇ ਲਈ ਦਵਾਈ ਪਾਰਸਲ ਕਰ ਦਿਓ।
2: ਬੇਟਾ ਜੀ, ਇਸ ਉਮਰ ਵਿੱਚ ਹਰ ਬੱਚੇ ਨੂੰ ਇਹ ਤਕਲੀਫ ਜ਼ਰੂਰ ਹੁੰਦੀ ਹੈ, ਲੇਕਿਨ ਜਿਹੜੇ ਬੱਚੇ ਇਹਦੀ ਕੇਅਰ ਨਹੀਂ ਕਰਦੇ ਉਹਨਾਂ ਨੂੰ ਮੁਸਤਕਬਲ ਵਿੱਚ ਸਿਹਤ ਦੇ ਹਵਾਲੇ ਨਾਲ ਬਹੁਤ ਸਾਰੇ ਮਸਾਇਲ ਹੋ ਸਕਦੇ ਨੇ।
1: ਬਿਲਕੁਲ
2: ਬੇਟਾ ਜੀ, ਤੁਸੀਂ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਓਗੇ, ਬਸ ਇੱਕ ਵਾਰੀ ਦਵਾਖਾਨੇ ਤੇ ਆ ਜਾਓ, ਮੈਂ ਤੁਹਾਨੂੰ ਐਸੀ ਹਰਬਲ ਟ੍ਰੀਟਮੈਂਟ ਦਿਆਂਗਾ ਜਿਹਦੇ ਨਾਲ ਤੁਹਾਡੀ ਸਿਹਤ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਹਰ ਕਮਜ਼ੋਰੀ ਵੀ ਦੂਰ ਹੋ ਜਾਏਗੀ
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਫਿਕਰ ਨਹੀਂ ਕਰਨੀ ਬਲਕਿ ਉਹ ਕੰਮ ਕਰਨਾ ਜਿਹੜਾ ਤੁਹਾਡੀ ਸਿਹਤ ਲਈ ਜ਼ਰੂਰੀ ਹੈ, ਯਾਨੀ ਫੌਰਨ ਹੀ ਦਵਾਖਾਨੇ ਤੇ ਜਾਣਾ। ਪ੍ਰੋਫੈਸਰ ਸੁਲੇਮਾਨ ਸਾਹਿਬ, ਅੱਧੀ ਛੁੱਟੀ ਹੋ ਗਈ ਜੀ, ਤੁਸੀਂ ਚਾਹ ਕਾਫੀ ਪੀਓ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਲਿਖਵਾਉਣੀ ਆ।
2: ਜੀ ਬਿਲਕੁਲ।
1: ਸੋਹਣੇ ਭੈਣ ਭਰਾਓ, ਬਿਮਾਰੀ ਤੋਂ ਨਾ ਘਬਰਾਓ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੁਲੇਮਾਨ ਸਾਹਿਬ, ਮੈਂ ਬਨਫਸੇ ਨਫੀਜ਼ ਵਾਪਸ ਆ ਗਈ ਹਾਂ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਮਿਸਿਸ ਫਰਖੰਦਾ ਸਾਹਿਬਾ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਮੇਰੀ ਸਕਿਨ ਬਹੁਤ ਹੀ ਜ਼ਿਆਦਾ ਡਰਾਈ ਹੈ, ਗਰਮੀ ਦੇ ਮੌਸਮ ਵਿੱਚ ਵੀ ਕੋਲਡ ਕਰੀਮ ਇਸਤੇਮਾਲ ਕਰਨੀ ਪੈਂਦੀ ਜੇ, ਫੇਰ ਵੀ ਚਿਹਰੇ ਤੇ ਖੁਸ਼ਕੀ ਦੇ ਨਿਸ਼ਾਨ ਤੇ ਖਰਿੰਡ ਜਿਹੇ ਨਜ਼ਰ ਆਉਂਦੇ ਨੇ। ਸੁਲੇਮਾਨ ਸਾਹਿਬ, ਦੂਸਰਾ ਮਸਲਾ ਇਹ ਵੇ ਕਿ ਸਿਰ ਵਿੱਚ ਖੁਸ਼ਕੀ ਤੇ ਸਿਕਰੀ ਬਹੁਤ ਜ਼ਿਆਦਾ ਹੈ, ਸਿਰ ਵਿੱਚ ਖਾਰਿਸ਼ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਦਵਾਈਆਂ ਇਸਤੇਮਾਲ ਕੀਤੀਆਂ ਨੇ ਲੇਕਿਨ ਨਾ ਤੇ ਸਕਿਨ ਠੀਕ ਹੁੰਦੀ ਹੈ ਤੇ ਨਾ ਹੀ ਖੁਸ਼ਕੀ ਸਿਕਰੀ ਤੋਂ ਜਾਨ ਛੁੱਟਦੀ ਹੈ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਲਓ ਜੀ, ਬੜਾ ਅਹਿਮ ਮਸਲਾ ਆ ਗਿਆ ਜੀ।
2: ਲਓ ਜੀ ਸਹਿਮਾ ਜੀ, ਤੁਸੀਂ ਵਾਕਈ ਬਹੁਤ ਅੱਛਾ ਔਰ ਬੜਾ ਅਹਿਮ ਸਵਾਲ ਕੀਤਾ। ਤੇ ਮੈਂ ਸਾਰੀਆਂ ਭੈਣ ਭਰਾਵਾਂ ਨਾਲ ਮੁਖਾਤਬ ਹੋ ਕੇ ਕਹਾਂਗਾ, ਖਸੂਸੀ ਤੌਰ ਤੇ ਆਪਣੀ ਭੈਣਾਂ ਨਾਲ ਤੇ ਜਿਨ੍ਹਾਂ ਨੇ ਲਿਖਿਆ ਉਹਨਾਂ ਭੈਣਾਂ ਉਹਨਾਂ ਨਾਲ ਵੀ ਮੁਖਾਤਬ ਹੋ ਕੇ ਕਹਿਣਾ ਕਿ ਸੋਹਣੇ ਰੱਬ ਨੇ ਸਾਡੇ ਜਿਸਮ ਵਿੱਚ ਚਾਰ ਬੁਨਿਆਦੀ ਰਤੂਬਾਤ ਪੈਦਾ ਕੀਤੀਆਂ ਨੇ। ਪਹਿਲੇ ਨੰਬਰ ਤੇ ਖੂਨ, ਦੂਸਰੇ ਨੰਬਰ ਤੇ ਬਲਗਮ, ਤੀਸਰੇ ਨੰਬਰ ਤੇ ਸਫਰਾ ਤੇ ਚੌਥੇ ਨੰਬਰ ਤੇ ਸਦਾ।
1: ਅੱਲਾ,
2: ਜਿਸਮ ਵਿੱਚ ਅਗਰ ਗਲਤ ਸੁਦਾ ਦੀ ਜ਼ਿਆਦਤੀ ਹੋ ਜਾਵੇ ਤੇ ਜਿਲਦ ਖੁਸ਼ਕ ਹੋ ਜਾਂਦੀ ਹੈ। ਜਿਲਦ ਉੱਤੇ ਖੁਸ਼ਕੀ ਦੀ ਸਫੈਦੀ ਨਮਾਇਆ ਨਜ਼ਰ ਆਉਂਦੀ ਹੈ ਤੇ ਜਿਲਦ ਕਰਫ ਤੇ ਖੁਰਦਰੀ ਹੋ ਜਾਂਦੀ ਹੈ। ਮੇਰੀ ਭੈਣ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਇਹ ਕਾਬਲੇ ਫਿਕਰ ਸੂਰਤ ਹਾਲ ਹੈ। ਤੁਸੀਂ ਮਿਰਚ ਮਸਾਲੇ ਤੇ ਖੱਟੀ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਦੁੱਧ, ਦਹੀਂ, ਮੱਖਣ, ਦੇਸੀ ਘਿਓ ਤੇ ਗੋਸ਼ਤ ਦਾ ਜ਼ਿਆਦਾ ਇਸਤੇਮਾਲ ਕਰੋ ਤੇ ਸੁਬਹੋ ਸ਼ਾਮ ਵਾਕ ਜ਼ਰੂਰ ਕਰਨੀ ਹੈ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਵਾਵਾਂਗਾ ਜਿਹਦੇ ਨਾਲ ਜਿਗਰ ਦੀ ਸਲਾਹ ਹੋ ਜਾਵੇਗੀ ਤੇ ਖਿਲ ਤੇ ਸੁਦਾ ਦੀ ਪੈਦਾਇਸ਼ ਤਬਈ ਹਾਲਤ ਤੇ ਆ ਕੇ ਇਨਸ਼ਾਲਾ ਖੁਸ਼ਕੀ ਸਿਕਰੀ ਦਾ ਖਾਤਮਾ ਹੋ ਜਾਏਗਾ ਤੇ ਇਨਸ਼ਾਲਾ ਲਜ਼ੀਜ਼ ਤੁਹਾਡੇ ਫੇਸ ਦੀ ਸਕਿਨ ਵੀ ਨਰਮ ਤੇ ਸ਼ਫਾਫ ਹੋ ਜਾਏਗੀ
1: ਇਨਸ਼ਾਲਾ ਤਾਲਾ। ਇਨਸ਼ਾਲਾ ਤਾਲਾ ਕਿਉਂ ਨਹੀਂ ਜੀ। ਜੀ ਭੈਣ ਜੀ, ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਤੁਹਾਡੀ ਇਹ ਪ੍ਰੋਬਲਮ ਇਨਸ਼ਾਲਾ ਤਾਲਾ ਬਿਲਕੁਲ ਠੀਕ ਹੋ ਜਾਏਗੀ। ਸੁਲੇਮਾਨ ਸਾਹਿਬ, ਅਗਲਾ SMS ਨੁਮਾਨ ਸਦੀਕੀ ਸਾਹਿਬ ਨੇ ਲਿਖਿਆ ਹੈ, ਕਹਿੰਦੇ ਨੇ ਕਿ ਮੈਨੂੰ ਮਿਗਰੇਨ ਦੀ ਤਕਲੀਫ ਹੈ। ਜਦੋਂ ਮੈਨੂੰ ਦਰਦ ਹੁੰਦਾ ਹੈ ਤੇ ਮੈਨੂੰ ਆਪਣਾ ਹੋਸ਼ ਵੀ ਨਹੀਂ ਰਹਿੰਦਾ ਤੇ ਦਰਦ ਠੀਕ ਹੋਣ ਤੋਂ ਬਾਅਦ ਵੀਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਮੈਂ ਕਈ ਗੋਲੀਆਂ ਖਾਧੀਆਂ, ਦਵਾਈਆਂ ਖਾਧੀਆਂ ਨੇ, ਪਰ ਵਕਤੀ ਜਿਹੜਾ ਨਾ ਅਸਰ ਹੁੰਦਾ ਹੈ। ਬਰਾਏ ਕਰਮ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੁਕੰਮਲ ਤੌਰ ਤੇ ਇਸ ਬਿਮਾਰੀ ਤੋਂ ਮੇਰੀ ਜਾਨ ਛੁੱਟ ਜਾਏ।
2: ਮੇਰੇ ਭਾਈ, ਇਹ ਬਹੁਤ ਹੀ ਤਕਲੀਫ ਦੇ ਬਿਮਾਰੀ ਹੈ ਜਿਹਨੂੰ ਤਿੱਬੀ ਜ਼ਬਾਨ ਵਿੱਚ ਦਰਦ ਸ਼ਕੀਕਾ ਕਹਿੰਦੇ ਨੇ।
1: ਹਾਂਜੀ,
2: ਇਸ ਬਿਮਾਰੀ ਦੀ ਬੁਨਿਆਦੀ ਵਜ੍ਹਾ ਦਿਮਾਗ ਵਿੱਚ ਖਾਰੀ ਰਤੂਬਤ ਦਾ ਰੁਕਣਾ ਹੈ ਜਿਹੜਾ ਬਹੁਤ ਹੀ ਖਤਰਨਾਕ ਹੈ। ਮੇਰੇ ਭਾਈ, ਇੱਕ ਗੱਲ ਜ਼ਿਹਨ ਵਿੱਚ ਜ਼ਰੂਰ ਰੱਖੋ ਕਿ ਪੇਨ ਕਿਲਰ ਦੀ ਆਦਤ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ।
1: ਹਾਂਜੀ,
2: ਲਿਹਾਜ਼ਾ ਆਰਸੀ ਆਰਾਮ ਲਈ ਕਿਸੇ ਦੂਜੀ ਬਿਮਾਰੀ ਨੂੰ ਦਾਵਤ ਨਾ ਦਿਓ। ਠੰਡੀ ਤਸੀਰ ਵਾਲੀ ਅਸ਼ੀਆ, ਖੱਟੀ ਚੀਜ਼ਾਂ ਤੇ ਚਾਵਲ ਦਾ ਇਸਤੇਮਾਲ ਛੱਡ ਦਿਓ। ਮੈਂ ਜਿਹੜੀ ਦਵਾਈ ਪਾਰਸਲ ਕਰਵਾਵਾਂਗਾ ਉਹ ਬਹੁਤ ਹੀ ਅਸਮੂਦਾ ਤੇ ਬਹੁਤ ਹੀ ਮੁਫੀਦ ਹੈ ਜਿਹੜੀ ਬਲਗਮੀ ਰਤੂਬਾਤ ਨੂੰ ਖਾਰਜ ਕਰਕੇ ਦਰਦ ਸ਼ਕੀਕਾ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਇਨਸ਼ਾਅੱਲਾ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ, ਮੋਹਤਰਮ, ਫਿਕਰ ਨਹੀਂ ਕਰਨੀ, ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਵਾਰੀ ਇਹ ਐਸ ਈਮੇਲ ਦੀ ਜਿਹੜੀ ਅਸਲਮ ਕੁਰੈਸ਼ੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੈਨੂੰ ਸਟਮਕ ਪ੍ਰੋਬਲਮ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਅਕਸਰ ਮੂੰਹ ਪੱਕ ਜਾਂਦਾ ਹੈ, ਖੱਟੀਆਂ ਡਕਾਰਾਂ ਦੀ ਵਜ੍ਹਾ ਨਾਲ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਹੈ, ਸੀਨੇ 'ਚ ਜਲਨ ਤੇ ਪੇਟ 'ਚ ਅਫਾਰਾ ਪਨ ਜਿਹੜਾ ਨਾ ਮਹਿਸੂਸ ਹੁੰਦਾ ਹੈ। ਖਾਣ ਤੋਂ ਬਾਅਦ ਜਦੋਂ ਤੀਕਰ ਬੋਤਲ ਨਾ ਪੀਵਾਂ ਖਾਣਾ ਹਜ਼ਮ ਹੀ ਨਹੀਂ ਹੁੰਦਾ। ਬਰਾਏ ਕਰਮ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰਾ ਮੇਦਾ ਠੀਕ ਹੋ ਜਾਏ ਅਤੇ ਭੁੱਖ ਵੀ ਵੱਧ ਜਾਏ।
2: ਮੋਹਤਰਮ ਅਸਲਮ ਸਾਹਿਬ, ਹਰ ਖਾਣੇ ਤੋਂ ਬਾਅਦ ਬੋਤਲ ਦੀ ਆਦਤ ਬਹੁਤ ਹੀ ਖਤਰਨਾਕ ਹੈ।
1: ਹਾਂਜੀ,
2: ਇਹਦੇ ਨਾਲ ਨਾ ਸਿਰਫ ਮੇਦਾ ਖਰਾਬ ਹੋਵੇਗਾ ਬਲਕਿ ਇਹ ਗੁਰਦਿਆਂ ਲਈ ਵੀ ਬਹੁਤ ਮੁਜ਼ਰ ਹੈ। ਮੇਰੇ ਮੋਹਤਰਮ ਭਾਈ, ਇਹ ਕੋਈ ਇਲਾਜ ਤਾਂ ਨਹੀਂ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਨੂੰ ਤਜ਼ਾਬੀਅਤ ਦਾ ਮਸਲਾ ਹੈ। ਤੁਸੀਂ ਮਿਰਚ ਮਸਾਲੇ ਛੱਡ ਦਿਓ ਅਤੇ ਦੁੱਧ ਦਹੀਂ ਦਾ ਜ਼ਿਆਦਾ ਇਸਤੇਮਾਲ ਕਰੋ।
1: ਸਹੀ,
2: ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤਜ਼ਾਬੀਅਤ ਦੂਰ ਹੋ ਜਾਵੇਗੀ ਅਤੇ ਨਿਜ਼ਾਮੀ ਹਜ਼ਮ ਪੂਰੀ ਤਰ੍ਹਾਂ ਠੀਕ ਹੋ ਜਾਏਗਾ ਅਤੇ ਇਨਸ਼ਾਅੱਲਾ ਤੁਸੀਂ ਜੋ ਵੀ ਖਾਓਗੇ ਉਹ ਪੂਰੀ ਤਰ੍ਹਾਂ ਹਜ਼ਮ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
2: ਜੀ, ਜੀ
1: ਪ੍ਰੋਗਰਾਮ ਦਾ ਵੇਲਾ ਗਿਆ ਮੁੱਕ ਤੇ ਮੈਂ ਗਈ ਹਾਂ ਰੁਕ। ਸੁਲੇਮਾਨ ਸਾਹਿਬ, ਤੁਹਾਡੀ ਆਮਦ ਤੇ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਤੇ ਬਹੁਤ ਜ਼ਿਆਦਾ ਸ਼ੁਕਰੀਆ ਤੇ ਮਿਹਰਬਾਨੀ।
2: ਸਹਿਮਾ ਜੀ, ਤੁਹਾਡਾ ਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ। ਮਿਹਰਬਾਨੀ ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਪਾਕਿਸਤਾਨ ਦੇ ਮਾਇਆਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-372-7127-1-6-0। ਮੋਬਾਈਲ ਨੰਬਰ ਹੈ 03004142608 ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਤੇ ਖੁਸ਼ ਰਹੋ। ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ। ਉਸ ਵੇਲੇ ਤੀਕਰ ਖੁਦਾ ਹਾਫਿਜ਼ ਤੇ ਰੱਬ ਰਾਖਾ।
3: FM 101 naal naal sade te naal naal tuade kyun ji koi shak hai kya